살구를 찾고 가야.

जिन्या सहर।

0: ਬੜੀ
1: ਸਾਹਿਬ ਸੇਵਾ ਕਰੀ ਸਲੋਕ ਬਣਾਏ ਸੀ।

ਵਾਰੀ ਕਤੇ ਪਾ ਸੰਜਮ ਦੁਰਗਾ ਭਾਈ ਛੋਡੀ ਨੇ ਪਖੰਡਾ ਨਾਮ ਲਿਆ ਜਾਏ ਤਰੰਦਾ ਮੈਂ ਨਾ ਪਹਿਲਾ ਮਾਨ ਸੁਖਾਣੀ ਕਰੇ ਨਿਵਾਸ।

ਕਾਤੇ ਧੋਤੀ ਕਖਾਈ ਹੱਥ ਸੂਰੀ ਜਗਤ ਕਸਾਈ ਨੀ ਵਸਤਰ ਪਹਿ ਹੋਏ ਪ੍ਰਵਾਹ ਮਲੀ ਸਥਾਨ ਲੈ ਪੂਜ ਪ੍ਰਾਣ।

कर्ता पुरख निर्भव निर्वैर अकाल मूरत अजुनी सैभं गुर प्रसाद

ਤਿੱਖਾ ਤਿਹਾਇਆ ਕਿਉਂ ਲਹੈ, ਜਾਂ ਸਰ ਭੀਤਰ ਪਾਲ। ਨਾਨਕ ਤੇਰਾ ਬਾਣੀਆ

0: ਹੈ ਜਾਂ ਸਿਫਤ ਕਰੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾ ਬਗ ਬਪੂੜਾ ਜਨਮ ਨ ਦਿੰਦੀ ਅੰਗ ਜੇ ਜਾਣਾ ਬਗ ਬਪੂੜਾ ਜਨਮ ਨ ਦਿੰਦੀ ਅੰਗ ਹੰਸਾਂ ਦੇਖ ਤਰਨਦਿਆਂ ਬੱਗਾ ਪੇ ਆਇਆ ਚਾਉ ਡੁੱਬ ਮੂਏ ਬਗ ਬਪੋੜੇ ਸਿਰ ਤਲ ਉੱਪਰ ਪਾਉ ਡੁੱਬ ਮੂਏ ਬਗ ਬਪੋੜੇ ਸਿਰ ਤਲ ਉੱਪਰ ਪਾਉ ਬੇਸ਼ੁਮਾਰ ਅਥਾ ਅਗਣਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ

ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਬਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 557 ਦੇ ਉੱਪਰ ਸੁਭਾਇਮਾਨ। ਅੱਜ ਵਡਹੰਸ ਰਾਗ ਦੀ ਆਰੰਭਤਾ ਹੋਈ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇਹ 8ਵਾਂ ਰਾਗ ਹੈ, ਜਿਸ ਦੇ ਗਾਉਣ ਦਾ ਵੇਲਾ ਦੁਪਹਿਰ ਦਾ ਪਹਿਰ ਜਾਂ ਉਹ ਕਹਿ ਲਓ ਦਿਨ ਦੇ ਦੂਜੇ ਪਹਿਰ ਤੋਂ ਮਗਰੋਂ ਔਰ ਰਾਤ ਦੇ ਦੂਜੇ ਪਹਿਰ ਤੋਂ ਮਗਰੋਂ ਇਹਦੇ ਗਾਉਣ ਦਾ ਜਿਹੜਾ ਵੇਲਾ ਹੈ ਵਡਹੰਸ ਰਾਗ ਦਾ, ਸਤਿਗੁਰੂ ਜੀ ਨੇ ਅੱਜ ਇਸ ਸ਼ਬਦ ਰਾਹੀਂ ਜੋ ਉਪਦੇਸ਼ ਬਖਸ਼ਿਆ ਸਾਨੂੰ ਉਹਦੇ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਲਈ ਮਨ ਦੇ ਅੰਦਰ ਤਾਂਘ ਉਹ ਤੇਜਨਾ ਜਿਹੜੀ ਹੈ ਨਾ ਉਹਦਾ ਵਰਣਨ ਕੀਤਾ। ਤਾਂਘ ਕਿੰਨੀ ਹੈ, ਉਹਦੇ ਮਿਲਾਪ ਦੀ ਕਹਿ ਲਓ, ਉਹਨੂੰ ਮਿਲਣ ਦੀ ਕਹਿ ਲਓ, ਉਹਦੇ ਦਰਸ਼ਨਾਂ ਦੀ ਤਾਂਘ ਕਹਿ ਲਓ, ਉਹ ਤੇਜਨਾ ਉਹਦਾ ਜ਼ਿਕਰ ਗੁਰੂ ਸਾਹਿਬ ਇਸ ਸ਼ਬਦ ਰਾਹੀਂ ਕਰ ਰਹੇ ਨੇ। ਸਭ ਤੋਂ ਪਹਿਲਾਂ ਮਾਲਕ ਜੀ ਨੇ ਅਕਾਲ ਪੁਰਖ ਪਰਮੇਸ਼ਵਰ ਦਾ ਮੰਗਲ ਕੀਤਾ। ਮੰਗਲਾਚਰਨ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਪਾਵਨ ਬਚਨ ਉਚਾਰੇ, ਇੱਕੋ ਓਅੰਕਾਰ, ਉਹ ਅਕਾਲ ਪੁਰਖ ਇੱਕ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ, ਉਹ ਸਭਨਾਂ ਦੇ ਵਿੱਚ ਲਗਾਤਾਰ ਵਸ ਰਿਹਾ ਹੈ, ਉਹ ਸਵਰ ਸਰੂਪ ਹੋ ਕੇ ਹਰ ਥਾਂ ਦੇ ਉੱਤੇ ਮੌਜੂਦ ਹੈ, ਸਤ ਸਦੀਵ ਰਹਿਣ ਵਾਲਾ ਹੈ, ਕਦੇ ਵਿਣਸਣ ਵਾਲਾ ਨਹੀਂ, ਉਹ ਵੀ ਔਰ ਉਹਦਾ ਨਾਮ ਵੀ, ਉਹ ਵੀ ਅਟਲ ਹੈ, ਉਹਦਾ ਨਾਮ ਵੀ ਅਟਲ ਹੈ। ਕਰਤਾ ਪੁਰਖ ਉਹ ਸਭ ਕੁਝ ਕਰਨ ਵਾਲਾ ਹੈ, ਕਰ ਰਿਹਾ ਹੈ, ਸਭ ਕੁਝ ਕਰਕੇ ਅਤੇ ਉਹਦੇ ਵਿੱਚ ਉਹ ਬੈਠ ਵੀ ਜਾਂਦਾ ਹੈ, ਆਪਣਾ ਆਸਣ ਲਾ ਲੈਂਦਾ ਹੈ। ਨਿਰਭਉ, ਉਹਨੂੰ ਡਰ ਭਾਵਨਾ ਕੋਈ ਨਹੀਂ, ਉਹ ਕਿਸੇ ਤੋਂ ਡਰਦਾ ਨਹੀਂ ਹੈ ਅਤੇ ਨਾ ਹੀ ਉਹਦੇ ਮਨ ਅੰਦਰ ਕੋਈ ਡਰ ਭਾਵਨਾ ਹੈ। ਨਿਰਵੈਰ, ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਵੈਰ ਨਹੀਂ ਹੈ ਅਤੇ ਨਾ ਹੀ ਉਹਦੇ ਮਨ ਦੇ ਅੰਦਰ ਕੋਈ ਵੈਰ ਭਾਵਨਾ ਹੈ। ਅਕਾਲ ਸਮੇਂ ਤੋਂ ਰਹਿਤ ਹੈ, ਮੂਰਤ ਉਹਦੀ ਹਸਤੀ, ਭਾਵ ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਸਮਾਂ ਉਹਦੇ ਅਧੀਨ ਹੈ ਨਾ ਕਿ ਉਹ ਸਮੇਂ ਦੇ ਅਧੀਨ। ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਜੰਮਦਾ ਮਰਦਾ ਨਹੀਂ ਹੈ। ਸਹਿਬਹੰਗ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਨਾ ਹੀ ਉਹਨੂੰ ਕਿਸੇ ਨੇ ਸਿਰਜਿਆ ਹੈ, ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਗੁਰਪ੍ਰਸਾਦ ਅਤੇ ਐਸਾ ਅਕਾਲ ਪੁਰਖ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇਹ ਅਕਾਲ ਪੁਰਖ ਪਰਮੇਸ਼ਵਰ ਦਾ ਮੰਗਲ ਜੋ ਮੰਗਲਾਚਰਨ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਬਖਸ਼ਿਆ। ਫਿਰ ਰਾਗ ਦੀ ਆਰੰਭਤਾ ਕੀਤੀ, ਰਾਗ ਵਡਹੰਸ, ਵਡਹੰਸ ਰਾਗ ਹੈ ਜੀ 8ਵਾਂ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ, ਪਾਵਨ ਅੰਗ 557। ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਜੀ ਕਾ ਉਚਾਰਿਆ ਇਹ ਪਾਵਨ ਬਚਨ ਹੈ। ਘਰ ਪਹਿਲਾ, ਅਤੇ ਪਹਿਲੇ ਘਰ ਦਾ ਜ਼ਿਕਰ ਗੁਰੂ ਸਾਹਿਬ ਜੀ ਕਰ ਰਹੇ ਨੇ।
ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਬਚਨ ਕੀਤੇ, ਹਉਂ ਵਾਰੀ ਵਹੀਆਂ ਖੰਨੀਆਂ ਵਹੀਆਂ ਤਾਉ ਸਾਹਿਬ ਕੇ ਨਾਵੈ। ਹਉਂ ਮਤਲਬ ਮੈਂ, ਵਾਰੀ ਵਾਰਨੇ ਜਾਂਦਾ, ਖੰਨੀਆਂ ਵਹੀਆਂ ਟੋਟੇ ਟੋਟੇ ਹੋ ਕੇ ਮੈਂ ਕੁਰਬਾਨ ਹੋਵਾਂ, ਤੇਰੇ ਤੋਂ ਬਲਿਹਾਰ ਨਹੀਂ ਜਾਵਾਂ। ਤਾਉ ਸਾਹਿਬ ਕੇ ਨਾਵੈ, ਤੈਂ ਮਾਲਕ ਦੇ ਨਾਮ ਤੋਂ। ਹੁਣ ਇੱਥੇ ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਵੀ ਅਕਾਲ ਪੁਰਖ ਜੀਓ, ਮੈਂ ਤੇਰੇ ਤੋਂ ਕੁਰਬਾਨ ਜਾਂਦਾ, ਵਾਰ ਨਹੀਂ ਜਾਂਦਾ, ਤੇਰੇ ਤੋਂ ਕੁਰਬਾਨ ਜਾਂਦਾ, ਤੇਰੇ ਨਾਮ ਤੋਂ ਕੁਰਬਾਨ ਜਾਂਦਾ, ਔਰ ਤੇਰੇ ਉੱਤੋਂ ਵਾਰਨੇ ਹੋਣ ਵਾਸਤੇ, ਤੇਰੇ ਉੱਤੋਂ ਕੁਰਬਾਨ ਹੋਣ ਵਾਸਤੇ ਜੇ ਮੈਨੂੰ ਖਿੰਨ ਖਿੰਨ ਵਿੱਚ ਆਪਣਾ ਆਪਾ ਕਟਾਉਣਾ ਵੀ ਪਵੇ ਤਾਂ ਮੈਂ ਕਟਵਾ ਜਾਵਾਂ। ਖੰਨੀਆਂ ਤੋਂ ਭਾਵ ਖੰਨੀ ਖੰਨੀ, ਛੋਟੇ ਛੋਟੇ ਟੁਕੜੇ ਟੋਟੇ, ਖੰਨੀਆਂ ਵਹੀਆਂ, ਮੈਂ ਖੰਨੀ ਦੇ ਰੂਪ ਵਿੱਚ ਵੀ ਤੇਰੇ ਤੋਂ ਵਹੀਆਂ ਕੁਰਬਾਨ ਜਾਂਦਾ, ਵਾਰਨੇ ਜਾਂਦਾ। ਹੁਣ ਇੱਥੇ ਜਿਹੜਾ ਜ਼ਿਕਰ ਹੈ ਜੀ, ਉਹ ਇਹ ਹੈ ਵੀ ਅਕਾਲ ਪੁਰਖ ਜੀਓ, ਅਸੀਂ ਤੇਰੇ ਤੋਂ ਕਿਸੇ ਵੀ ਰੂਪ ਵਿੱਚ ਕੁਰਬਾਨ ਜਾਈਏ, ਅਸੀਂ ਵਾਰਨੇ ਜਾਈਏ, ਪਰ ਤੇਰੇ ਤੋਂ ਵਾਰਿਆ ਨਹੀਂ ਜਾ ਸਕਦਾ, ਅਸੀਂ ਕੁਰਬਾਨ ਨਹੀਂ ਹੋ ਸਕਦੇ। ਜਿਵੇਂ ਇੱਕ ਪਾਵਨ ਬਚਨ ਆਪਾਂ ਗੁਰੂ ਨਾਨਕ ਸਾਹਿਬ ਦਾ ਪੜ੍ਹਿਆ ਨਾ, ਕੁਦਰਤ ਕਵਣ ਕਹਾ ਵੀ ਚਾਰ ਵਾਰਿਆ ਨਾ ਜਾਵਾਂ ਇੱਕ ਵਾਰ, ਵੀ ਅਸੀਂ ਇੱਕ ਵਾਰ ਵੀ ਤੇਰੇ ਤੋਂ ਬਲਿਹਾਰ ਨਹੀਂ ਜਾ ਸਕਦੇ, ਇੱਕ ਵਾਰ ਵੀ। ਹੁਣ ਇੱਥੇ ਜਿਹੜਾ ਜ਼ਿਕਰ ਕਰ ਰਹੇ ਗੁਰੂ ਸਾਹਿਬ ਵਾਰਨੇ ਜਾਣ ਦਾ ਹੀ ਜ਼ਿਕਰ ਕਰ ਰਹੇ ਨੇ, ਪਰ ਭਾਵ ਉਹੀ ਹੈ ਵੀ ਮਾਲਕਾ ਜੇ ਅਸੀਂ ਆਖੀਏ ਨਾ ਵੀ ਅਸੀਂ ਤੇਰੇ ਤੋਂ ਵਾਰਨੇ ਜਾਂਦੇ ਹਾਂ, ਤਾਂ ਅਸੀਂ ਵਾਰਨੇ ਜਾ ਨਹੀਂ ਸਕਦੇ, ਤੇਰੇ ਤੋਂ ਕੁਰਬਾਨ ਨਹੀਂ ਹੋ ਸਕਦੇ ਅਸੀਂ। ਭਾਵ ਤੇਰੀ ਪਾਇਆ ਹੀ ਬਹੁਤ ਵੱਡੀ ਹੈ, ਤੇਰੇ ਸਨਮੁਖ 'ਤੇ ਅਸੀਂ ਤੁੱਛ ਮਾਤਰ ਹਾਂ, ਤੇਰੇ ਸਾਹਮਣੇ ਅਸੀਂ ਤੁੱਛ ਮਾਤਰ ਹਾਂ, ਅਤੇ ਸਾਡੀ ਕੀ ਪਾਇਆ, ਅਤੇ ਅਸੀਂ ਵਾਰਨੇ ਕੀ ਜਾਵਾਂਗੇ, ਕੀ ਕੁਰਬਾਨ ਜਾਵਾਂਗੇ। ਹੁਣ ਇਹਨੂੰ ਜਦੋਂ ਭਾਵ ਵਾਰਨੇ ਦਾ ਮਤਲਬ ਪਤਾ ਕੀ ਹੁੰਦਾ ਜੀ, ਜਿਹੜੀ ਚੀਜ਼ ਆਪਾਂ ਕਿਸੇ ਤੋਂ ਕੁਰਬਾਨ ਕਰਦੇ ਹਾਂ, ਵਾਰਦੇ ਹਾਂ, ਉਹਦਾ ਭਾਵ ਹੁੰਦਾ ਵੀ ਇਸ ਵਸਤੂ ਨਾਲੋਂ ਤੂੰ ਮੈਨੂੰ ਵੱਧ ਕੇ ਪਿਆਰਾ ਹੈ, ਇਸ ਕਰਕੇ ਭਾਈ ਮੈਂ ਤੇਰੇ ਤੋਂ ਆ ਵਸਤੂਆਂ ਵੀ ਵਾਰਨਾ। ਜਿਵੇਂ ਆਪਾਂ ਕਿਸੇ ਤੋਂ ਧੰਨ ਵਾਰੀਏ, ਧੰਨ ਵਾਰ ਕੇ ਸੁੱਟ ਦਈਏ, ਉਹ ਧੰਨ ਵਾਰਨਾ ਜਿਹੜਾ ਨਾ, ਉਹ ਧੰਨ ਵਾਰਨ ਦਾ ਮਤਲਬ ਇਹ ਹੈ ਵੀ ਭਾਈ ਮੈਂ ਤੇਰੇ ਤੋਂ ਧੰਨ ਇਸ ਕਰਕੇ ਵਾਰ ਰਿਹਾ ਕਿਉਂਕਿ ਤੇਰੇ ਨਾਲੋਂ ਵੱਧ ਮੈਨੂੰ ਧੰਨ ਪਿਆਰਾ ਨਹੀਂ ਹੈ, ਮੈਂ ਧੰਨ ਤੇਰੇ ਤੋਂ ਕੁਰਬਾਨ ਕਰਦਾ ਕਿਉਂਕਿ ਤੂੰ ਮੈਨੂੰ ਧੰਨ ਨਾਲੋਂ ਵੱਧ ਪਿਆਰਾ ਹੈ, ਇਸ ਕਰਕੇ ਮੈਂ ਤੇਰੇ ਤੋਂ ਧੰਨ ਵਾਰ। ਜਿਹੜੀ ਵੀ ਚੀਜ਼, ਇਕੱਲਾ ਧੰਨ ਨਹੀਂ ਜੀ, ਕੋਈ ਵੀ ਵਸਤੂ, ਜਿਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਵੀ ਮੈਂ ਤਾਂ ਤੇਰੇ ਤੋਂ ਆਹ ਵੀ ਚੀਜ਼ ਕੁਰਬਾਨ ਕਰਦੇ ਹਾਂ, ਉਹਦਾ ਭਾਵ ਇਹ ਹੀ ਹੁੰਦਾ ਵੀ ਤੇਰੇ ਤੋਂ ਵੱਧ ਕੇ ਮੈਨੂੰ ਉਹ ਚੀਜ਼ ਪਿਆਰੀ ਨਹੀਂ ਹੈ, ਇਸ ਕਰਕੇ ਮੈਂ ਤੇਰੇ ਤੋਂ ਕੁਰਬਾਨ ਕਰ ਰਿਹਾ। ਅਤੇ ਜਿਹੜੀ ਚੀਜ਼ ਆਪਾਂ ਰੱਖ ਲਈਏ ਭਾਵ ਉਹ ਪਿਆਰੀ ਹੈ, ਅਸੀਂ ਵਾਰਨ ਤੋਂ ਇਨਕਾਰੀ ਹੋ ਗਏ, ਅਤੇ ਭਾਈ ਤੇਰੇ ਨਾਲੋਂ ਵੱਧ ਕੇ ਉਹ ਚੀਜ਼ ਪਿਆਰੀ ਹੈ, ਇਸ ਕਰਕੇ ਅਸੀਂ ਤੇਰੇ ਤੋਂ ਕੁਰਬਾਨ ਨਹੀਂ ਕੀਤੀ। ਹੁਣ ਗੁਰੂ ਸਾਹਿਬ ਕਹਿ ਰਹੇ ਨੇ ਵੀ ਰੱਬ ਜੀਓ, ਮੈਂ ਤੇਰੇ ਤੋਂ ਆਪਣਾ ਆਪਾ ਵਾਰਦਾ ਹਾਂ, ਤੇਰੇ ਪ੍ਰੇਮ ਤੋਂ ਆਪਣਾ ਆਪਾ ਵਾਰਦਾ, ਤੇਰੇ ਪਿਆਰ ਤੋਂ ਆਪਣਾ ਆਪਾ ਵਾਰਦਾ ਹਾਂ, ਤੇਰੇ ਪਿਆਰ ਦੇ ਲਈ ਜੇ ਮੈਨੂੰ ਟੋਟੇ ਟੋਟੇ ਹੋ ਕੇ ਵੀ ਆਪਣਾ ਆਪਾ ਵਾਰਨਾ ਪਵੇ ਤਾਂ ਮੈਂ ਵਾਰਦਿਆਂ। ਹੁਣ ਇੱਥੇ ਦੋ ਚੀਜ਼ਾਂ ਨੇ, ਨਾ ਤਾਂ ਮੈਨੂੰ ਆਪਣਾ ਆਪਾ ਤੇਰੇ ਨਾਲੋਂ ਵੱਧ ਪਿਆਰ ਹੈ, ਮੈਂ ਤੇਰੇ ਤੋਂ ਕੁਰਬਾਨ ਕਰਦਾ, ਅਤੇ ਨਾ ਹੀ ਮੈਨੂੰ ਸਰੀਰ ਮੇਰੀ ਕਾਇਆ ਤੇਰੇ ਤੋਂ ਵੱਧ ਪਿਆਰੀ ਹੈ, ਜੇ ਮੈਨੂੰ ਟੋਟੇ ਟੋਟੇ ਕਰਕੇ ਆਪਣੀ ਕਾਇਆ ਵੀ ਵਾਰਨੀ ਪਵੇ ਤਾਂ ਮੈਂ ਉਹ ਵੀ ਤੇਰੇ ਤੋਂ ਵਾਰਦਾ। ਸਰੀਰ ਕਾਇਆ ਅਤੇ ਆਪਣਾ ਆਪਾ ਜਿੰਦ, ਜੇ ਮੈਨੂੰ ਤੇਰੇ ਤੋਂ ਜਿੰਦ ਵਾਰਨੀ ਪਵੇ ਮੈਂ ਉਹ ਵੀ ਕੁਰਬਾਨ ਕਰਦਾ, ਤੇਰੇ ਤੋਂ ਮੈਨੂੰ ਸਰੀਰ ਵਾਰਨਾ ਪਵੇ ਤਾਂ ਮੈਂ ਆਪਣਾ ਸਰੀਰ ਵੀ ਤੇਰੇ ਤੋਂ ਕੁਰਬਾਨ ਕਰਦਾ, ਵਾਰ ਨਹੀਂ ਕਰਦਾ। ਮੈਨੂੰ ਕਾਇਆ ਤੇਰੇ ਤੋਂ ਵੱਧ ਕੇ ਪਿਆਰੀ ਨਹੀਂ। ਇਸੇ ਕਰਕੇ ਜਿਵੇਂ ਨਾ ਗੁਰੂ ਸਾਹਿਬ ਜੀ ਨੇ ਇੱਕ ਪਾਵਨ ਬਚਨ ਆਪਾਂ ਹੋਰ ਪੜ੍ਹਦੇ ਹਾਂ, ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾਂ ਪਾਏ, ਅੱਗੀ ਛੇਤੀ ਜਾਲੀ ਆ ਭਸਮ ਛੇਤੀ ਰਲ ਜਾਉਂ,
ਭੀ ਤੇਰੀ ਕੀਮਤ ਨਾ ਪਵੈ ਹਾਉ ਕੇਵਡ ਆਖਾਂ ਨਾਉ। ਧੰਨ ਗੁਰੂ ਨਾਨਕ ਸਾਹਿਬ ਸ਼੍ਰੀ ਰਾਗ। ਗੁੱਸਾ ਕੱਟੀਆਂ ਵਾਰ ਵਾਰ, ਨਿੱਕੇ ਨਿੱਕੇ ਟੋਟੇ ਵਾਰ ਵਾਰ, ਗੁੱਸਾ ਕੱਟੀਆਂ ਵਾਰ ਵਾਰ, ਪੀਸਣ ਪੀਸਾਂ ਪਾਏ, ਐ ਪੀਸਦਿਆਂ ਆਪਣਾ ਆਪਾ, ਫਿਰ ਅੱਗੀ ਛੇਤੀ ਜਾਲੀ ਆ, ਅੱਗ ਦੇ ਨਾਲ ਮੈਂ ਸੜ ਜਾਂ, ਭਸਮ ਛੇਤੀ ਰਲ ਜਾਊਂ, ਐਂ ਸਵਾਹ ਬਣ ਜਾਂ, ਸਵਾਹ ਦੇ ਨਾਲ ਰਲ ਜਾਂ। ਭੀ ਤੇਰੀ ਕੀਮਤ ਨਾ ਪਵੇ, ਮੇਰੇ ਕੋਲ ਫਿਰ ਵੀ ਤੇਰੀ ਕੀਮਤ, ਹੁਣ ਪਾਵੇ ਹੀ ਆ ਵੀ ਮੈਂ ਤੇਰੇ ਤੋਂ ਵਾਰਿਆ ਥੋੜ੍ਹੀ ਜਾ ਸਕਦਾ। ਜੇ ਮੈਂ ਆਪਣਾ ਆਪਾ ਬਹੁ ਮਾਤਰਾ ਵਿੱਚ ਵੀ ਬਣਾ ਲਾ ਨਾ, ਵੀ ਇਹ ਹੁਣ ਤਾਂ ਮੇਰੇ ਕੋਲ ਇੱਕ ਕਾਇਆ, ਮੈਂ ਕਿਵੇਂ ਵਾਰਨੇ ਜਾਵਾਂ, ਕਿਵੇਂ ਕੁਰਬਾਨ ਜਾਵਾਂ। ਮੈਂ ਆਪਣੀ ਕਾਇਆ ਨੂੰ ਰਾਖ ਵੀ ਬਣਾ ਲਾਂ, ਭਸਮ ਵੀ ਬਣਾ ਲਾਂ, ਜਾਂ ਮੈਂ ਆਪਣੀ ਕਾਇਆ ਦੇ ਟੋਟੇ ਅਣਗਿਣਤ ਕਰ ਲਾਂ, ਅਤੇ ਜੇ ਮੈਂ ਉਹ ਨਿੱਕੇ ਨਿੱਕੇ ਟੋਟੇ ਕਰਕੇ ਵੀ ਤੇਰੇ ਤੋਂ ਵਾਰਨੇ ਹੋਣ ਦਾ ਯਤਨ ਕਰਾਂ, ਤਾਂ ਮਾਲਕ ਜੀਓ ਅਖੀਰ ਨਤੀਜਾ ਇਹ ਹੀ ਨਿਕਲਣਾ, ਵਾਰਿਆ ਨਾ ਜਾਵਾਂ ਇੱਕ ਵਾਰ, ਨਹੀਂ ਕੁਰਬਾਨ ਹੋ ਸਕਦਾ। ਬਸ ਉਸੇ ਭਾਵ 'ਚ ਜੀ, ਹਉਂ ਵਾਰੀ ਵਹੀਆਂ ਖੰਨੀਆਂ ਵਹੀਆਂ ਤਾਉ ਸਾਹਿਬ ਕੇ ਨਾਵੈ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ। ਹੁਣ ਇੱਥੇ ਦੀ ਵਰਨੇ ਜਾਣ ਦਾ ਭਾਵ ਕਾਰਨ ਇਹ ਕਹਿ ਲਓ ਵੀ ਮੈਨੂੰ ਤੇਰੇ ਨਾਮ ਨੇ ਜਿਉਣਾ ਸਿਖਾਇਆ ਹੈ, ਮੈਨੂੰ ਤੇਰੇ ਹੁਕਮ ਨੇ ਜਿਉਣਾ ਸਿਖਾਇਆ, ਤੇਰੇ ਹੁਕਮ ਵਿੱਚ ਮੈਨੂੰ ਰਹਿਣ ਦੀ ਜਾਚ ਆਈ ਹੈ, ਇਸ ਕਰਕੇ ਮੈਂ ਤੇਰੇ ਤੋਂ ਵਰਨੇ ਜਾਂਦਾ। ਜਿਵੇਂ ਨਾ ਜੀ, ਸੰਸਾਰਿਕ ਤੌਰ 'ਤੇ ਇਨਸਾਨ ਦਾ ਮਨ ਡੋਲਿਆ ਹੋਵੇ, ਅਧੀਰਜ ਵਿੱਚ ਹੋਵੇ, ਅਤੇ ਮਨੁੱਖ ਆਪਣੀ ਜ਼ਿੰਦਗੀ ਨੂੰ ਨਾ, ਜੀਵਨ ਨੂੰ ਵੀ ਆਪਣੇ 'ਤੇ ਬੋਝ ਸਮਝਣ ਲੱਗ ਜਾਏ, ਜੀਵਨ ਨੂੰ ਵੀ ਬੋਝ ਸਮਝਣ ਲੱਗ ਜਾਏ, ਅਤੇ ਕੋਈ ਸ਼ਖਸੀਅਤ ਆਵੇ ਅਤੇ ਉਹ ਮੁੜ ਦੁਬਾਰਾ ਮਨ ਦੇ ਅੰਦਰ ਜਿਉਣ ਦੀ ਆਸ ਪੈਦਾ ਕਰਦਾ ਹੈ, ਮੁੜ ਦੁਬਾਰਾ ਉਹ ਜ਼ਿੰਦਗੀ ਨੂੰ ਬੋਝ ਨਹੀਂ, ਉਹ ਜ਼ਿੰਦਗੀ ਨੂੰ ਫੁੱਲਾਂ ਵਾਂਗੂ ਫਿਰ ਜਿਉਣ ਦੀ ਆਸ ਪੈਦਾ ਕਰਦੇ ਵੀ ਜ਼ਿੰਦਗੀ ਬੋਝ ਨਹੀਂ ਹੈ, ਜ਼ਿੰਦਗੀ ਤਾਂ ਇੱਕ ਅਕਾਲ ਪੁਰਖ ਦੀ ਦਾਤ ਹੈ, ਇਹਨੂੰ ਮੰਨਣਾ ਹੈ, ਇਹਨੂੰ ਬੋਝ ਨਹੀਂ ਸਮਝਣਾ। ਉਹਨੇ ਮੁੜ ਦੁਬਾਰਾ ਮਨ ਦੇ ਅੰਦਰ ਆਸ ਪੈਦਾ ਕੀਤੀ, ਫਿਰ ਜਿਉਣ ਦੀ ਇੱਕ ਇੱਛਾ ਹੈ ਨਾ, ਤੀਬਰ ਇੱਛਾ ਇੱਕ ਲੱਗੀ ਜਿਉਣ ਦੀ ਵੀ ਮੈਂ ਜਿਉਣਾ ਹੈ। ਫਿਰ ਅਸੀਂ ਉਸ ਮਨੁੱਖ ਦਾ ਬੜਾ ਸ਼ੁਕਰਾਨਾ ਕਰਦੇ ਹਾਂ ਵੀ ਤੇਰਾ ਭਲਾ ਹੋਵੇ ਭਾਈ, ਮੈਂ ਤਾਂ ਜਿਉਣ ਦੀ ਆਸ ਵੀ ਛੱਡ ਦਿੱਤੀ ਸੀ, ਤੂੰ ਮੁੜ ਦੁਬਾਰਾ ਮੈਨੂੰ ਜਿਉਣ ਲਈ ਉਤੇਜਿਤ ਕੀਤਾ, ਤੇਰੇ ਕਰਕੇ ਮੈਂ ਅੱਜ ਜ਼ਿੰਦਗੀ ਜਿਉਂ ਰਿਹਾ, ਅੱਜ ਤੇਰੇ ਕਰਕੇ ਮੈਨੂੰ ਮੇਰਾ ਜੀਵਨ ਸੁਹੱਪਣ ਵਾਲਾ ਸੋਹਣਾ ਲੱਗਦਾ, ਬੋਝ ਨਹੀਂ ਲੱਗ ਰਿਹਾ। ਫਿਰ ਆਪਾਂ ਇੱਥੋਂ ਤੱਕ ਵੀ ਸ਼ਬਦ ਵਰਤ ਲੈਂਦੇ ਹਾਂ ਵੀ ਤੇਰੇ ਤੋਂ ਤਾਂ ਹੁਣ ਜੇ ਜ਼ਿੰਦਗੀ ਵੀ ਵਾਰਦੇ ਹਾਂ ਤਾਂ ਮੈਨੂੰ ਕੋਈ ਦੁੱਖ ਨਹੀਂ ਹੈ, ਕਿਉਂਕਿ ਤੂੰ ਮੈਨੂੰ ਜਿਉਣਾ ਸਿਖਾ ਲਿਆ। ਇਸੇ ਤਰ੍ਹਾਂ ਅਕਾਲ ਪੁਰਖ ਜੀਓ, ਤੁਹਾਡਾ ਨਾਮ, ਤੁਹਾਡਾ ਹੁਕਮ, ਜਿਹਨੇ ਮੈਨੂੰ ਜਿਉਣਾ ਸਿਖਾਇਆ ਹੈ, ਤੁਹਾਡੀ ਬੰਦਗੀ ਜਿਹਦੇ ਕਰਕੇ ਮੈਨੂੰ ਜੀਵਨ ਮਿਲਿਆ ਹੈ, ਮੈਂ ਉਹਦੇ ਤੋਂ ਕੁਰਬਾਨ ਜਾਂਦਾ। ਇਹਦੇ ਕਰਕੇ ਹੀ ਜਿਉਣ ਲੱਗਿਆ, ਇਹਦੇ ਕਰਕੇ ਹੀ ਜੀਵਨ ਮਿਲਿਆ, ਇਹਦੇ ਕਰਕੇ ਹੀ ਜਿਉਣ ਲੱਗਿਆ, ਇਸ ਕਰਕੇ ਮੈਂ ਵਰਨੇ ਜਾਂਦਾ, ਕੁਰਬਾਨ ਜਾਂਦਾ ਹਾਂ। ਔਰ ਛੋਟੇ ਛੋਟੇ ਟੁਕੜਿਆਂ ਦੇ ਰੂਪ ਵਿੱਚ, ਭਾਵ ਜਿੰਦ ਵੀ ਆਪਣੀ ਜੇ ਵਾਰਨੀ ਪਵੇ ਤਾਂ ਮਾਲਕਾ ਮੈਂ ਕਦੇ ਗੁਰੇਜ਼ ਨਾ ਕਰਾਂ, ਪਰ ਤੇਰੇ ਤੋਂ ਮੈਂ ਕੁਰਬਾਨ ਜਾਂ,

0: ਸੁਣੈ ਤਿਨ ਪਵੈ ਸਭ ਕੋਏ।
1: ਫਿਰ ਜੀ ਸਤਿਗੁਰੂ ਨੇ ਵੱਖਰੇ ਵੱਖਰੇ ਅਲੰਕਾਰ ਰੂਪ ਵਿੱਚ ਉਦਾਹਰਨਾਂ ਵਰਤੀਆਂ ਵੀ ਤੇਰਾ ਅਤੇ ਮੇਰਾ ਪ੍ਰੇਮ ਕਿਵੇਂ ਦਾ ਹੈ। ਉਹ ਪ੍ਰੇਮ ਇੱਦਾਂ ਦਾ ਵੀ ਹੁਣ ਤੇਰੇ ਬਰਾਬਰ ਮੈਨੂੰ ਦੁਨੀਆ 'ਤੇ ਕੁਝ ਦਿਸਦਾ ਹੀ ਨਹੀਂ ਹੈ, ਕੁਛ ਨਹੀਂ ਦਿਸਦਾ। ਫਿਰ ਸਭ ਤੋਂ ਪਹਿਲੀ ਉਦਾਹਰਨ ਦਿੱਤੀ, ਕਹਿੰਦੇ ਅਮਲੀ ਅਮਲ ਨਾ ਅੰਬੜੈ। ਜਿਵੇਂ ਇੱਕ ਅਮਲੀ ਉਹਦੇ ਲਈ ਨਸ਼ੇ ਦੇ ਬਰਾਬਰ, ਉਹਦੇ ਅਮਲ ਦੇ ਬਰਾਬਰ ਦੂਜੀ ਚੀਜ਼ ਹੈ ਹੀ ਕੋਈ। ਹੁਣ ਇੱਕ ਨਸ਼ਈ ਜਿਹੜਾ ਨਸ਼ੇ ਵਿੱਚ ਗਲਤਾਨ ਹੈ, ਉਹਦੇ ਸਾਹਮਣੇ ਜਿੰਨੇ ਮਰਜ਼ੀ ਵਾਸਤੇ ਪਾਈ ਚੱਲੋ, ਜਿਹੜੀ ਮਰਜ਼ੀ ਵਸਤੂ ਦਾ ਉਹਨੂੰ ਲਾਲਚ ਦੇਈ ਚੱਲੋ, ਟੱਬਰ ਦੇ ਵਾਸਤੇ ਪਾਈ ਚੱਲੋ, ਜੋ ਮਰਜ਼ੀ ਕਰ ਲਓ, ਉਹ ਫੇਰ ਸਾਰੇ ਵਾਸਤੇ ਇੱਕ ਪਾਸੇ ਰੱਖ ਕੇ ਨਸ਼ੇ 'ਚ ਫੇਰ ਵੜ ਜਾਂਦਾ ਹੈ। ਤਿਆਗ ਤਾਂ ਨਹੀਂ ਨਾ, ਉਹਨੂੰ ਜਿੰਨੇ ਮਰਜ਼ੀ ਤਰੀਕੇ ਢੰਗ ਵਰਤ ਲਓ, ਉਹਨੂੰ ਕਹੋ ਵੀ ਨਸ਼ਾ ਛੱਡ ਦੇ ਅਤੇ ਬਦਲੇ ਜੋ ਆਖੇਗਾ ਤੈਨੂੰ ਦੇ, ਉਹ ਕਹਿੰਦਾ ਇਹਦੂ ਵੱਧ ਕੇ ਹੈ ਕੀ ਵੀ ਮੈਂ ਤੁਹਾਡੇ ਨਾ ਵੇਖੋ ਨਾ, ਨਸ਼ੇ ਦੇ ਸਾਹਮਣੇ ਨਾ ਉਹਨੂੰ ਮਾਂ ਦਿਸੀ, ਨਸ਼ੇ ਦੇ ਸਾਹਮਣੇ ਨਾ ਉਹਨੂੰ ਪਿਓ ਦਿਸਿਆ, ਨਸ਼ੇ ਦੇ ਸਾਹਮਣੇ ਨਾ ਉਹਨੂੰ ਆਪਦਾ ਪਰਿਵਾਰ ਉਹਦੇ ਬਰਾਬਰ ਉਹ ਤੋਂ ਵੱਡੇ ਦਿਸੇ ਨਹੀਂ ਨਾ। ਨਸ਼ੇ ਦੇ ਲਈ ਜੇ ਮਾਂ ਨੂੰ ਮਾਰਨਾ ਪਿਆ ਤਾਂ ਮਰ ਗਿਆ, ਪਿਓ ਨੂੰ ਮਾਰਨਾ ਪਿਆ ਪਿਓ ਨੂੰ ਵੀ ਮਰ ਗਿਆ, ਮਾਂ ਕੋਲੋਂ ਧਨ ਦੌਲਤ ਖੋਹਣਾ ਪਿਆ ਖੋਹ ਕੇ ਲੈ ਗਿਆ, ਪਿਓ ਕੋਲੋਂ ਖੋਹ ਕੇ ਲੈ ਗਿਆ, ਕਿਉਂਕਿ ਨਸ਼ੇ ਦੇ ਬਰਾਬਰ ਦੇਸੀ ਕੁਛ ਨਹੀਂ ਰਿਹਾ। ਗੁਰੂ ਸਾਹਿਬ ਨੇ ਇਸੇ ਰੂਪ 'ਚ ਕਿਹਾ ਨਾ ਅਮਲੀ ਅਮਲ ਨਾ, ਹੁਣ ਉਸ ਅਮਲੀ ਦੇ ਲਈ, ਉਸ ਨਸ਼ਈ ਦੇ ਲਈ ਨਸ਼ੇ ਤੋਂ ਵੱਧ ਕੀਮਤੀ ਕੁਛ ਨਹੀਂ ਹੈ। ਉਹ ਕਹਿੰਦਾ ਬਸ ਨਸ਼ਾ ਚਾਹੀਦਾ ਹੈ, ਉਹਦੇ ਲਈ ਘਰ ਘਾਟ ਵੇਚਣਾ ਪਵੇ ਉਹ ਵੀ ਵੇਚ ਜਾਂਦਾ, ਉਹਦੇ ਲਈ ਘਰ ਦੇ ਭਾਂਡੇ ਤੱਕ ਵੇਚਣੇ ਪੈਣ ਉਹ ਵੀ ਵੇਚ ਜਾਂਦਾ, ਵਸਤੂਆਂ ਪਦਾਰਥ ਜੋ ਮਰਜ਼ੀ ਦੱਸੇ, ਇੱਥੋਂ ਤੱਕ ਆਪਣੀ ਇੱਜ਼ਤ ਵੀ ਵੇਚ ਜਾਂਦਾ ਹੈ ਆਪਣੇ ਨਸ਼ੇ ਦੀ ਲਾਲਸਾ ਨੂੰ ਪੂਰਿਆਂ ਕਰਨ ਵਾਸਤੇ। ਇੱਜ਼ਤ ਤੱਕ ਵੇਚ ਜਾਣ ਤੋਂ ਭਾਵ ਕਦੇ ਕਿਸੇ ਰੂਪ ਦੇ ਵਿੱਚ ਆਪਣੀ ਬੇਪੱਤੀ ਕਰਵਾਉਂਦਾ ਫਿਰਦਾ, ਕਦੇ ਕਿਸੇ ਤਰੀਕੇ ਦੇ ਨਾਲ ਬੇਪੱਤੀ ਬੇਇੱਜ਼ਤ ਹੁੰਦਾ ਫਿਰਦਾ ਨਾ, ਕਦੇ ਚੋਰੀ ਕਰਦਾ ਹੈ ਕਦੇ ਲੁੱਟਦਾ ਹੈ, ਉਹ ਸਾਰੇ ਰੂਪ ਜਿਹੜੇ ਨੇ ਉਹ ਬੇਪੱਤੀ ਦੇ ਨੇ ਬੇਇੱਜ਼ਤੀ ਦੇ ਨੇ, ਉਹ ਕਾਹਦੇ ਲਈ ਕਰ ਰਿਹਾ ਹੁਣ, ਸਿਰਫ ਆਪਣੀ ਲਾਲਸਾ ਨੂੰ ਨਸ਼ੇ ਦੀ ਲਾਲਸਾ ਨੂੰ ਪੂਰਿਆਂ ਕਰਨ ਵਾਸਤੇ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਿਵੇਂ ਅਮਲੀ ਦੇ ਸਾਹਮਣੇ ਜੋ ਮਰਜ਼ੀ ਰੱਖ ਦਿਓ ਉਹਦੇ ਲਈ ਨਸ਼ੇ ਤੋਂ ਵੱਧ ਕੇ ਕੁਝ ਕੀਮਤੀ ਨਹੀਂ ਹੈ, ਨਸ਼ੇ ਤੋਂ ਵੱਧ ਕੇ ਕੁਝ ਜ਼ਰੂਰੀ ਨਹੀਂ ਹੈ, ਨਸ਼ੇ ਦੇ ਲਈ ਆਪਣੇ ਪਰਿਵਾਰ ਤੱਕ ਨੂੰ ਉਹ ਪਿੱਛੇ ਛੱਡ ਦਿੰਦਾ ਹੈ, ਪਰਿਵਾਰ ਤੱਕ ਨੂੰ ਪਿੱਛੇ ਛੱਡ ਦਿੰਦਾ ਹੈ। ਇੱਕ ਨਸ਼ਈ ਦੇ ਸਾਹਮਣੇ ਉਹਦੀ ਔਲਾਦ ਦਾ ਵੀ ਉਹਨੂੰ ਵਾਸਤਾ ਪਾਈ ਚੱਲੋ, ਹਾਂ ਉਹਨੂੰ ਕੋਈ ਮਤਲਬ ਨਹੀਂ, ਉਹ ਗਲਤਾਨ ਹੈ, ਮਸਤ ਹੋ ਚੁੱਕਾ, ਉਹ ਲਾਲਸਾ ਵਿੱਚ ਹੈ ਉਹ ਬਸ, ਇਸ ਕਰਕੇ ਉਹਨੂੰ ਕਿਸੇ ਨਾਲ ਕੋਈ ਫਰਕ ਨਹੀਂ, ਸਿਰਫ ਇੱਕ ਨਸ਼ਾ ਚਾਹੀਦਾ ਹੈ। ਫਿਰ ਦੂਜੀ ਉਦਾਹਰਣ ਦਿੱਤੀ ਗੁਰੂ ਸਾਹਿਬ ਨੇ, ਕਹਿੰਦੇ ਮੱਛੀ ਨੀਰ ਨਾ ਹੋਏ, ਅਤੇ ਮੱਛੀ ਦੇ ਲਈ ਪਾਣੀ ਤੋਂ ਵੱਧ ਕੇ ਕੁਛ ਨਹੀਂ ਹੈ, ਉਹਦੇ ਲਈ ਪਾਣੀ ਤੋਂ ਵੱਧ ਉਹਨੂੰ ਕਹੀਏ ਵੀ ਆ ਭਾਈ ਤੈਨੂੰ ਅਸੀਂ ਸੋਹਣੇ ਮਖਮਲੀ ਰੇਸ਼ਮ ਦੇ ਕੱਪੜੇ 'ਤੇ ਰੱਖਾਂਗੇ, ਤੇਰੀ ਜ਼ਿੰਦਗੀ ਬੜੀ ਸੋਹਣੀ ਹੋਏਗੀ, ਤੂੰ ਪਾਣੀ 'ਚੋਂ ਬਾਹਰ ਆ ਜਾ, ਜਿਹੜੇ ਥਾਂ 'ਤੇ ਆਖੇ ਤੈਨੂੰ ਉਸੇ ਥਾਂ 'ਤੇ ਰੱਖ ਦਿਆਂਗੇ, ਤੇਰੇ ਲਈ ਅਸੀਂ ਸੋਨੇ ਦਾ ਭਾਂਡਾ ਵੀ ਬਣਾ ਦਿਆਂਗੇ ਪਰ ਪਾਣੀ ਛੱਡ ਦੇ, ਤੇਰੇ ਲਈ ਹੀਰਿਆਂ ਦਾ ਭਾਂਡਾ ਵੀ ਬਣਾ ਦਾਂਗੇ ਪਾਣੀ ਛੱਡ ਦੇ, ਤੇਰੇ ਲਈ ਉਹ ਥਾਂ ਤਿਆਰ ਕਰਾਂਗੇ ਜਿੱਦਾਂ ਦੀ ਤੂੰ ਆਖੇ ਪਰ ਪਾਣੀ ਛੱਡ ਦੇ, ਪਾਣੀ ਨਹੀਂ ਮਿਲੇਗਾ। ਹੁਣ ਉਹ ਮੱਛੀ ਕੀ ਆਖੇ ਵੀ ਨਾ ਤੈਨੂੰ ਤੇਰਾ ਸੋਨਾ ਚਾਹੀਦਾ, ਨਾ ਤੇਰੀ ਚਾਂਦੀ ਚਾਹੀਦੀ, ਨਾ ਤੇਰੇ ਹੀਰੇ ਜਵਾਹਰਾਤ ਚਾਹੀਦੇ, ਨਾ ਮੈਨੂੰ ਤੇਰੇ ਮਖਮਲੀ ਗੱਦੇ ਚਾਹੀਦੇ, ਨਾ ਤੇਰਾ ਰੇਸ਼ਮ ਦਾ ਪੱਟ ਕੱਪੜਾ ਮੈਨੂੰ ਚਾਹੀਦਾ, ਮੈਨੂੰ ਕੁਛ ਨਹੀਂ ਚਾਹੀਦਾ, ਜੇ ਤੂੰ ਮੇਰਾ ਭਲਾ ਚਾਹੁੰਦਾ ਤਾਂ ਭਾਈ ਇਉਂ ਕਰ ਮੈਨੂੰ ਪਾਣੀ ਦੇ ਵਿੱਚ ਛੱਡ ਦੇ। ਫਿਰ ਉਹ ਜਿਹੜੀ ਮਰਜ਼ੀ ਥਾਂ ਹੋਵੇ, ਦੁਨੀਆਂ ਦੇ ਕਿਸੇ ਕੋਨੇ 'ਚ ਲੈ ਜਾ ਪਰ ਮੈਨੂੰ ਪਾਣੀ 'ਚ ਛੱਡ ਦੇ, ਮੈਂ ਤੇਰੇ ਕੋਲ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਮੈਨੂੰ ਪਾਣੀ ਤੋਂ ਵੱਧ ਕੇ ਕੁਛ ਨਹੀਂ ਹੈ। ਹੁਣ ਦੋ ਉਦਾਹਰਨਾਂ ਦਿੱਤੀਆਂ, ਨਸ਼ਈ ਲਈ ਨਸ਼ੇ ਤੋਂ ਵੱਧ ਕੇ ਕੁਛ ਨਹੀਂ, ਮੱਛੀ ਲਈ ਪਾਣੀ ਤੋਂ ਵੱਧ ਕੇ ਕੁਝ ਨਹੀਂ। ਨਸ਼ਈ ਨਸ਼ੇ ਤੋਂ ਬਿਨਾਂ ਮਰਮਰ ਜਾਂਦਾ, ਮੱਛੀ ਪਾਣੀ ਤੋਂ ਬਿਨਾਂ ਮਰਮਰ ਜਾਂਦੀ ਹੈ। ਮੱਛੀ ਪਾਣੀ ਤੋਂ ਬਿਨਾਂ ਜਿਉਂ ਅਮਲੀ ਅਮਲੈ ਬਿਨ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਮਾਲਕ ਜੀਓ, ਜਿਵੇਂ ਇੱਕ ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ ਨਾ, ਉੱਦਾਂ ਅਸੀਂ ਤੇਰੀ ਬੰਦਗੀ ਤੋਂ ਬਿਨਾਂ, ਤੇਰੇ ਨਾਮ ਤੋਂ ਬਿਨਾਂ, ਤੇਰੇ ਚਿੰਤਨ ਤੋਂ ਬਿਨਾਂ ਮਰ ਜਾਂਦੇ ਹਾਂ। ਗੁਰੂ ਸਾਹਿਬ ਨੇ ਉਦਾਹਰਨਾਂ ਵੇਖੋ ਕਿੰਨੀਆਂ ਪਿਆਰੀਆਂ। ਭਗਤ ਨਾਮਦੇਵ ਜੀ ਤਾਂ ਇੱਥੋਂ ਤੱਕ ਕਹਿੰਦੇ, ਕਾਮੀ ਪੁਰਸ਼ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਮਾਲਕ ਜੀਓ, ਮੇਰੇ ਲਈ ਤਾਂ ਤੇਰੀ ਪ੍ਰੀਤ ਤੋਂ ਵੱਧ ਕੇ ਕੁਛ ਨਹੀਂ ਹੈ, ਤੇਰੇ ਪ੍ਰੇਮ ਤੋਂ ਵੱਧ ਕੇ ਕੁਝ ਨਹੀਂ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਵਿਭਚਾਰੀ ਬੰਦੇ ਲਈ ਵਿਭਚਾਰ ਤੋਂ ਵੱਧ ਕੇ ਕੁਝ ਨਹੀਂ ਹੈ, ਉਸੇ ਤਰ੍ਹਾਂ ਮੇਰੇ ਲਈ ਤੇਰੇ ਪ੍ਰੇਮ ਤੋਂ ਵੱਧ ਕੇ ਕੁਛ ਨਹੀਂ ਹੈ। ਉਹਦੇ ਸਾਹਮਣੇ ਮੈਨੂੰ ਸਭ ਕੁਝ ਤੁੱਛ ਮਾਤਰ ਲੱਗਦਾ, ਜਿਵੇਂ ਮੱਛੀ ਨੂੰ ਪਾਣੀ ਦੇ ਸਾਹਮਣੇ ਕੋਈ ਚੀਜ਼ ਨਹੀਂ ਪਾਉਂਦੀ, ਪਾਣੀ ਦੇ ਬਰਾਬਰ ਉਹਨੂੰ ਕੋਈ ਵਸਤੂ ਨਹੀਂ ਪਾਉਂਦੀ। ਉਹਦੇ ਲਈ ਪਾਣੀ ਸਭ ਤੋਂ ਕੀਮਤੀ ਹੈ, ਅਮਲੀ ਦੇ ਲਈ ਅਮਲ ਸਭ ਤੋਂ ਕੀਮਤੀ ਹੈ। ਉਹਦੇ ਬਰਾਬਰ, ਉਹਦੇ ਤੋਂ ਵੱਡਾ ਉਹਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ, ਉਹ ਅਮਲ ਨੂੰ ਸਭ ਤੋਂ ਚੰਗਾ ਸਮਝਦਾ। ਇਸੇ ਤਰ੍ਹਾਂ ਮਾਲਕਾ, ਤੇਰੇ ਵਰਗੀ ਕੋਈ ਵਸਤੂ ਪਦਾਰਥ ਨਹੀਂ, ਤੇਰੇ ਨਾਮ ਵਰਗਾ ਕੋਈ ਪਦਾਰਥ ਨਹੀਂ, ਇਸ ਕਰਕੇ ਮੈਂ ਤੇਰੇ ਨਾਮ ਤੋਂ ਵਾਰਨੇ ਜਾਂਦਾ, ਤੇਰੇ ਨਾਮ ਤੋਂ ਕੁਰਬਾਨ ਜਾਂਦਾ, ਕਿਉਂਕਿ ਮੇਰੀ ਦਸ਼ਾ ਉਸ ਅਮਲੀ ਵਰਗੀ, ਉਸ ਮੱਛੀ ਵਰਗੀ ਬਣ ਚੁੱਕੀ ਹੈ, ਜਿਹੜੀ ਪਾਣੀ ਅਤੇ ਅਮਲ ਤੋਂ ਬਿਨਾਂ ਨਹੀਂ ਰਹਿ ਸਕਦੇ, ਅਤੇ ਮੈਂ ਤੇਰੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ। ਆਹ ਦਸ਼ਾ ਬਣ ਗਈ। ਗੁਰੂ ਸਾਹਿਬ ਕਹਿੰਦੇ, ਜੋ ਰੱਤੇ ਸ਼ਹਿ ਆਪਣੇ ਤਿੰਨ ਭਾਵੈ ਸਭ ਕੋਏ। ਕਹਿੰਦੇ ਜਿਹੜੇ ਆਪਣੇ ਮਾਲਕ ਨਾਲ ਰੱਤੇ ਗਏ ਨਾ, ਫਿਰ ਉਹਨਾਂ ਨੂੰ ਸਭ ਕੁਛ ਹੀ ਚੰਗਾ ਲੱਗਦਾ। ਜਿਹਦੇ ਨਾਲ ਸਾਡਾ ਪ੍ਰੇਮ ਹੋਵੇ ਨਾ, ਪਿਆਰ ਹੋਵੇ ਜੀ, ਉਹਦੀ ਹਰ ਹਰਕਤ ਚੰਗੀ ਲੱਗਦੀ ਹੈ, ਉਹਦਾ ਕੀਤਾ ਹਰ ਕਰਮ ਚੰਗਾ ਲੱਗੀ ਜਾਂਦਾ, ਉਹਦਾ ਬੋਲਣਾ ਵੀ ਚੰਗਾ ਲੱਗੀ ਜਾਂਦਾ, ਉਹਦਾ ਤੁਰਨਾ ਵੀ ਚੰਗਾ ਲੱਗੀ ਜਾਂਦਾ, ਉਹਦਾ ਹੱਸਣਾ ਵੀ ਚੰਗਾ ਲੱਗੀ ਜਾਂਦਾ, ਉਹਦਾ ਵੇਖਣਾ ਵੀ, ਉਹਦੇ ਨਾਲ ਨੇਹ ਹੈ। ਅਤੇ ਜਿਹਦੇ ਨਾਲ ਨੇਹ ਨਾ ਹੋਵੇ, ਉਹਦਾ ਬੋਲਣਾ ਵੀ ਮਾੜਾ ਲੱਗਦਾ। ਬੋਲਣਾ ਅਤੇ ਚੱਲਣਾ ਤਾਂ ਦੂਰ ਦੀ ਗੱਲ ਹੈ, ਉਹਦੇ ਖਿਆਲਾਤ ਵੀ ਅਸੀਂ ਆਪਣੇ ਮਨ ਵਿੱਚ ਨਹੀਂ ਲਿਆਉਣਾ ਚਾਹੁੰਦੇ, ਉਹ ਵੀ ਮਾੜੇ ਲੱਗਦੇ ਨੇ। ਉਹਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਵੀ ਨਹੀਂ ਚਾਹੁੰਦੇ ਅਸੀਂ, ਜਿਹਦੇ ਨਾਲ ਨੇਹ ਹੈ ਨਹੀਂ। ਅਤੇ ਜਿਹਦੇ ਨਾਲ ਨੇਹ ਹੈ, ਉਹਦੇ ਲਈ ਲਾਲਸਾ ਕੀ ਹੈ ਵੀ ਉਹ ਸਾਡੇ ਸਾਹਮਣੇ ਹੀ ਬੈਠਾ ਰਹੇ। ਦੋਵੇਂ ਚੀਜ਼ਾਂ ਨਾ, ਗੁਰੂ ਸਾਹਿਬ ਕਹਿੰਦੇ ਵੀ ਮਾਲਕ ਜੀ, ਉਹ ਤੂੰ ਮਾਲਕ ਹੈ ਸਾਰੇ ਸੰਸਾਰ ਦਾ, ਮੇਰਾ ਤੇਰੇ ਨਾਲ ਨੇਹ ਬਣਿਆ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹਾਂ, ਅਤੇ ਨੇਹ ਇੱਦਾਂ ਦਾ ਬਣਿਆ ਵੀ ਹੁਣ ਤੇਰੇ ਨੇਹ ਦੇ ਵਾਕਰ ਮੈਨੂੰ ਕੁਛ ਨਹੀਂ ਦਿਸਦਾ, ਤੇਰੇ ਪ੍ਰੇਮ ਦੇ ਬਰਾਬਰ ਮੈਨੂੰ ਕੁਝ ਨਹੀਂ ਦਿਸਦਾ, ਔਰ ਤੇਰੇ ਨੇਹ ਤੇਰੇ ਪ੍ਰੇਮ ਤੋਂ ਮੈਂ ਇਸ ਤਰ੍ਹਾਂ ਵਾਰਨੇ ਜਾਂਦਾ ਹਾਂ ਵੀ ਹੁਣ ਮੈਨੂੰ ਤੇਰਾ ਸੰਸਾਰ ਵਿੱਚ ਕੀਤਾ ਹਰ ਕਰਮ ਚੰਗਾ ਲੱਗੀ ਜਾਂਦਾ, ਸਭ ਕੁਝ ਪਾਈ ਜਾਂਦਾ, ਜੋ ਤੂੰ ਕਰ ਰਿਹਾ ਉਹ ਚੰਗਾ ਲੱਗੀ ਜਾਂਦਾ। ਕਿਉਂ ਚੰਗਾ ਲੱਗੀ ਜਾਂਦਾ? ਕਿਉਂਕਿ ਉਹਦੇ ਮਗਰ ਇਸ ਗੱਲ ਦੀ ਮੈਨੂੰ ਸੋਝੀ ਹੋਈ ਹੈ ਵੀ ਜੋ ਹੋਇਆ ਤੂੰ ਕੀਤਾ, ਜੋ ਹੋਣਾ ਤੂੰ ਕਰਨਾ, ਇਸ ਕਰਕੇ ਮੈਨੂੰ ਚੰਗਾ ਲੱਗ ਰਿਹਾ, ਕਿਉਂਕਿ ਮੇਰਾ ਤੇਰੇ ਨਾਲ ਪ੍ਰੇਮ, ਮੇਰਾ ਤੇਰੇ ਨਾਲ ਨੇਹ ਹੈ। ਅਤੇ ਉਹ ਜਿਹੜਾ ਨੇਹ ਹੈ, ਉਹ ਮੈਨੂੰ ਕਦੇ ਮਨ ਦੇ ਅੰਦਰ ਸੰਸਾ ਪੈਦਾ ਹੀ ਨਹੀਂ ਹੋਣ ਦਿੰਦਾ ਮੇਰੇ ਮਨ 'ਚ। ਸੰਸਾ ਉੱਥੇ ਹੁੰਦਾ ਜਿੱਥੇ ਨੇਹ ਨਾ ਹੋਵੇ, ਅਤੇ ਜਿੱਥੇ ਨੇਹ ਹੋਵੇ ਉੱਥੇ ਤਾਂ ਬੰਦਾ ਅੱਖਾਂ ਬੰਦ ਕਰਕੇ ਭਰੋਸਾ ਹੀ ਕਰਦਾ ਵੀ ਠੀਕ ਹੈ, ਬਸ ਭਾਈ ਜਿਵੇਂ ਤੂੰ ਕਰਤਾ ਆਪਾਂ ਤੇਰੇ ਨਾਲ। ਨੇਹ ਹੈ ਨਾ, ਮੋਹ ਹੈ, ਉੱਥੇ ਪ੍ਰੇਮ ਹੈ। ਮਾਲਕ ਜੀ, ਉਹ ਤੇਰੇ ਨਾਮ 'ਤੇ ਨਾਲ ਮੈਨੂੰ ਪ੍ਰੇਮ ਹੈ, ਪ੍ਰੀਤ ਹੈ, ਇਸ ਕਰਕੇ ਤੂੰ ਜੋ ਕਰਦਾ ਮੈਨੂੰ ਚੰਗਾ ਲੱਗਦਾ। ਲੋਕ ਭਾਵੇਂ ਕਹੀ ਜਾਣ ਵੀ ਇਹ ਚੰਗਾ ਨਹੀਂ ਹੋਇਆ, ਇਹ ਬੜਾ ਮਾੜਾ ਹੋਇਆ, ਪਰ ਮਾਲਕਾ ਤੂੰ ਜੋ ਕਰਦਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤਿਸ਼ ਭਾਵੈ ਨਾਨਕਾ ਸਾਈ, ਗੱਲ ਚੰਗੀ ਮੈਂ ਕਿਵੇਂ ਕਹਿ ਦਿਆਂ ਵੀ ਮਾੜਾ ਹੈ। ਅਸੀਂ ਤਾਂ ਆਰੰਭਤਾ ਇੱਥੋਂ ਹੀ ਕੀਤੀ ਨਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਦੋਂ ਪਾਵਨ ਬਚਨ ਆਪਾਂ ਪੜ੍ਹਿਆ, ਕੁਦਰਤ ਕਵਨ ਕਹਾ ਵੀ ਚਾਰ ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਮੈਂ ਤੇਰੇ ਤੋਂ ਵਾਰਿਆ ਨਹੀਂ ਜਾ ਸਕਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਮੇਰੇ ਲਈ ਉਹ ਕਾਰ ਚੰਗੀ ਹੈ, ਉਹ ਕਰਮ ਮੇਰੇ ਲਈ ਚੰਗਾ ਹੈ ਜਿਹੜਾ ਤੈਨੂੰ ਭਾ ਰਿਹਾ, ਤੂੰ ਸਦਾ ਸਲਾਮਤ हे निरंकार जी ओ तू हमेशा सलामत है, इस करके तेरा कीता होया हर कर्म मैनू बहुत चंगा लगता है, बड़ा भाउंदा है। तू जिवें करदा है मेरे लिए भला है, जो कर रहे हैं मैनू बड़ा चंगा लगता है, जो करेगा वह भी मेरे लिए भला होएगा, फिर मैं तेरे कीते नू निंदा किवें, तेरे कीते नू माड़ा आखा किवें। तू जो कर रहे हैं मेरे लिए चंगा ही चंगा है, माड़ा नहीं है। बस इन्ना भी जिस वेले हुंदा है इंसान इंसानी मत विच गलतान होया, गफलत विच गलतान होया, उदों समझदा है भी शायद चंगा नहीं होया, पर समा पा के वह हालात भी चंगे लगन लग जाते ने जो अकाल पुरख परमेश्वर ने किते, जिवें दे भी बने। हर कर्म उदी रज़ा विच है जी, उदी रज़ा विच राजी रहन दी बस सानू जाच आउणी चाहीदी है, क्योंकि रखना उन्हें उवें है जिवें उन्हूं पाउंदा है। फिर एवें मन दे अंदर संसे, मन दे अंदर शंके करके कोई लाभ नहीं है। गुरु साहब कहिंदे भी मालक जीओ जो रते शाह अपने, जिहड़े अपने खसम नाल रते गए ना तिन भावै सब कोई, उन्हां नूं सारा कुछ ही चंगा लगी जांदा है। उन्हां नूं कुदरत तौर कुदरती तौर उत्ते सूरज का चढ़ना भी चंगा लगी जांदा है, सूरज का छिपना भी चंगा लगी जांदा है, हवा का चलना भी चंगा लगता है, हवा का रुक जाना भी चंगा लगता है, रुख के पत्तियां का हिलना भी चंगा लगता है, उन्हां विच्चों आउण वाली आवाज़ भी चंगी लगती है, खड़ोते रुख का सुक जाना उदी रज़ा विच, उदी रज़ा विच वह भी चंगा लगता है। जो भी हो रहा है उदी रज़ा विच चंगा लगता है, जो उन्हूं पाउंदा है जिमें वह चाहता है उवें वरतारा वरता रहा है। तो सतगुरु कहिंदे भी मालक जीओ मैं वारने कुरबान जाता हाँ, इस करके मैनू सारा कुछ तेरा कीता होया पाउंदा है।
0: साहिब सफलियो रुखड़ा अमृत जा का नाऊ,

0: ਫਿਰ ਜੀ ਅਗਲੇ ਪਦੇ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਸਾਹਿਬ ਸਭ ਫਲਿਓ ਰੁੱਖੜਾ, ਅਕਾਲ ਪੁਰਖ ਉਸ ਰੁੱਖ ਵਰਗਾ ਜਿਹਨੂੰ ਬਹੁਤ ਫਲ ਲੱਗੇ ਹੋਏ ਨੇ, ਫਲ ਸਹਿਤ, ਸਫਲਿਓ ਸਫਲਿਓ ਫਲ ਸਹਿਤ, ਤੂੰ ਮੇਰਾ ਮਾਲਕ ਹੈ ਅਤੇ ਤੂੰ ਇੱਕ ਫਲਦਾਰ ਬੂਟੇ ਫਲਦਾਰ ਰੁੱਖ ਵਰਗਾ। ਹੁਣ ਇੱਦਾਂ ਕਹਿ ਲਈਏ ਵੀ ਮਾਲਕਾ ਤੂੰ ਉਹ ਰੁੱਖ ਹੈ ਜਿਹਨੂੰ ਅੰਮ੍ਰਿਤ ਰੂਪੀ ਫਲ ਲੱਗਦੇ ਨੇ, ਉਹ ਰੁੱਖ ਹੈ ਤੂੰ ਜਿਹਨੂੰ ਅੰਮ੍ਰਿਤ ਰੂਪੀ ਫਲ ਲੱਗਦੇ ਨੇ, ਉਹ ਫਲ ਜਿਹੜਾ ਉਸ ਅੰਮ੍ਰਿਤ ਰੂਪੀ ਫਲ ਨੂੰ ਚੱਖਦਾ, ਅੰਮ੍ਰਿਤ ਜਾਕਾ ਨਾਉ ਨਾ, ਜਦੋਂ ਉਸ ਅੰਮ੍ਰਿਤ ਰੂਪੀ ਫਲ, ਅੰਮ੍ਰਿਤ ਰੂਪੀ ਨਾਮ ਰੂਪੀ ਫਲ ਜਦੋਂ ਚੱਖਿਆ, ਜਿਨ ਪੀਆ ਤੇ ਤ੍ਰਿਪਤ ਪਏ, ਉਹ ਤ੍ਰਿਪਤ ਹੋ ਗਏ। ਅੰਮ੍ਰਿਤ ਰੂਪੀ ਫਲ ਸਰੀਰ ਨੇ ਨਹੀਂ ਪੀਣਾ, ਸਰੀਰ ਨੇ ਨਹੀਂ ਛਕਣਾ। ਅੰਮ੍ਰਿਤ ਰੂਪੀ ਫਲ ਜੇ ਚੱਖਣਾ ਤੇ ਮਨ ਨੇ ਚੱਖਣਾ, ਬੰਦਗੀ ਰੂਪੀ ਫਲ ਕਹਿ ਲਓ, ਚੱਖਣਾ ਤੇ ਮਨ ਨੇ ਹੈ। ਜਿੱਦਣ ਮਨ ਇਸ ਫਲ ਨੂੰ ਚੱਖੇਗਾ ਉਦਣ ਇਹ ਮਨ ਰੱਜ ਜਾਏਗਾ, ਉਦਣ ਮਨ ਰੱਜ ਜਾਏਗਾ। ਪਰ ਇਹਦੇ ਲਈ ਜ਼ਰੂਰੀ ਹੈ ਜੇ ਕੋ ਖਾਵੇ ਜੇ ਕੋ ਭੁੰਚੈ, ਪਚਾਉਣਾ ਜ਼ਰੂਰੀ ਹੈ। ਜਿੰਨਾ ਚਿਰ ਪਚਦਾ ਨਹੀਂ ਹੈ ਉਨਾ ਚਿਰ ਲਾਭ ਕੀ ਹੈ। ਹੁਣ ਛਕਣ ਨੂੰ ਜੋ ਮਰਜ਼ੀ ਛਕੀ ਚੱਲੋ, ਜੇ ਉਹ ਖਾਧਾ ਹੋਇਆ ਪਚੇ ਹੀ ਨਾ, ਉਹਦਾ ਲਾਭ ਸਰੀਰ ਨੂੰ ਹੋਏਗਾ ਜੀ, ਉਹਦਾ ਕੀ ਲਾਭ? ਜੇ ਪਚੇ ਨਾ ਉਹ ਖਾਧਾ ਹੋਇਆ ਭੋਜਨ, ਉਸ ਖਾਧੇ ਹੋਏ ਭੋਜਨ ਦਾ ਲਾਭ ਨਹੀਂ ਸਗੋਂ ਨੁਕਸਾਨ ਹੋਏਗਾ ਜੇ ਉਹ ਨਾ ਪਚੇ। ਅਤੇ ਉਹਨੇ ਸਰੀਰ ਨੂੰ ਊਰਜਾ ਤੇ ਕੀ ਦੇਣੀ ਹੈ? ਜਿੰਨਾ ਚਿਰ ਪਚਦਾ ਨਹੀਂ ਜਿਹੜੀ ਊਰਜਾ ਹੈ ਉਹਨੇ ਉਹ ਵੀ ਖਤਮ ਕਰ ਦੇਣੀ ਹੈ, ਕਿਉਂਕਿ ਭੋਜਨ ਪਚਿਆ ਨਹੀਂ। ਜਿੰਨਾ ਚਿਰ ਮਨ, ਹੁਣ ਜਿਹੜਾ ਮਨ ਨੇ ਭੋਜਨ ਛਕਣਾ ਨਾ ਜੀ, ਜਿੰਨਾ ਚਿਰ ਇਹ ਰਸ ਨਹੀਂ ਲੈਂਦਾ, ਪਚਾ ਨਹੀਂ ਲੈਂਦਾ, ਉਹਨਾਂ ਚਿਰ ਲਾਭ ਨਹੀਂ। ਹੁਣ ਆਪਾਂ ਨਾ ਪਾਣੀ ਪੀਵੀ ਜਾਈਏ, ਪੀਤੀ ਜਾਈਏ, ਪਾਣੀ ਪੀਤੀ ਜਾਈਏ, ਅਤੇ ਜਦੋਂ ਪਾਣੀ ਮੂੰਹ ਨਾਲ ਲਾਈਏ, ਘੁੱਟ ਭਰਿਆ ਭਰ ਕੇ ਫੇਰ ਡੋਲਤਾ, ਘੁੱਟ ਭਰਿਆ ਭਰ ਕੇ ਫੇਰ ਡੋਲਤਾ, 15-20 ਮਿੰਟਾਂ ਬਾਅਦ ਕਹੀਏ ਵੀ ਸਾਡੀ ਤਾਂ ਪਿਆਸ ਹੀ ਨਹੀਂ ਬੁੱਝੀ ਬਾਈ, ਪਾਣੀ ਤਾਂ ਮੈਨੂੰ 20 ਮਿੰਟ ਹੋ ਗਏ ਪੀਂਦੇ ਨੂੰ ਪਰ ਪਿਆਸ ਨਹੀਂ ਬੁੱਝੀ। ਹੁਣ ਉਹ 20 ਮਿੰਟ ਲਗਾਤਾਰ ਜਿਹੜਾ ਪਾਣੀ ਪੀਤਾ, ਉਹਦੇ 'ਚੋਂ ਇੱਕ ਘੁੱਟ ਵੀ ਜੇ ਕਿਤੇ ਅੰਦਰ ਗਿਆ ਹੁੰਦਾ ਨਾ, ਬਾਹਰ ਡੋਲਣ ਦੀ ਬਜਾਏ ਤੇ ਧਰਵਾਸ ਮਿਲਦਾ, ਪਿਆਸ ਰਤਾ ਮਾਤਰ ਤੇ ਬੁੱਝਦੀ ਨਾ, ਜੇ ਇੱਕ ਘੁੱਟ ਵੀ ਕਿਤੇ ਮਿਲ ਜਾਂਦਾ ਅੰਦਰ ਲੰਘ ਜਾਂਦਾ, ਪਿਆਸ ਬੁੱਝਦੀ, ਧਰਵਾਸ ਮਿਲਦਾ। ਪਰ ਉਹ ਜਿੰਨਾ ਸਮਾਂ ਲਾਇਆ ਪਾਣੀ ਪੀਤਾ ਜ਼ਰੂਰ ਹੈ, ਲੋਕਾਂ ਨੇ ਵੇਖਿਆ ਪੀਂਦਿਆਂ, ਪਰ ਨਾਲ ਹੀ ਡੋਲਦਾ ਗਿਆ, ਇੱਕ ਘੁੱਟ ਭਰਦਾ ਨਾਲ ਹੀ ਡੋਲੀ ਜਾਂਦਾ, ਇੱਕ ਘੁੱਟ ਭਰ ਕੁਰਲੀਆਂ ਕਰ ਰਿਹਾ ਨਾਲ ਹੀ ਡੋਲੀ ਜਾਂਦਾ, ਲਾਭ ਕੋਈ ਨਹੀਂ। ਹੋ ਸਕਦਾ ਸਾਡੀ ਦਸ਼ਾ ਬੰਦਗੀ ਕਰਨ ਵੇਲਿਆਂ ਇੱਦਾਂ ਦੀ ਹੋਵੇ ਜੀ, ਅਸੀਂ ਤਾਂ ਬੜਾ ਨਾਮ ਜਪਦੇ ਹਾਂ ਜੀ, ਸਾਡੇ ਮਨ ਨੂੰ ਤਾਂ ਸਵਾਦ ਆਇਆ ਹੀ ਨਹੀਂ, ਸਾਡੇ ਮਨ ਨੂੰ ਤਾਂ ਰਸ ਆਇਆ, ਅਸੀਂ ਤਾਂ ਬੜਾ ਬੜਾ ਚਿਰ ਦੋ ਦੋ ਘੰਟੇ, ਢਾਈ ਢਾਈ ਘੰਟੇ, ਚਾਰ ਚਾਰ ਘੰਟੇ ਵੀ ਬੈਠੇ ਰਹਿੰਦੇ ਹਾਂ ਜੀ, ਮਨ ਨੂੰ ਸਵਾਦ ਨਹੀਂ ਆਉਂਦਾ। ਅਤੇ ਮਨ ਨੂੰ ਸਵਾਲ ਤਾਂ ਪੁੱਛ ਕੇ ਵੇਖ ਲਓ ਵੀ ਮਨਾ ਤੂੰ ਘੁੱਟ ਲੰਘਾਇਆ ਵੀ ਹੈ ਕਿ ਇਕੱਲਾ ਉੱਤੇ ਉੱਤੇ ਹੀ ਨਿਬੇੜੀ ਤੁਰਿਆ ਜਾਂਦਾ। ਬਸ ਵੀ ਵੇਖਣ ਵਾਲੇ ਕਹੀ ਜਾਂਦੇ ਨੇ ਬੜੀ ਬੰਦਗੀ ਕਰਦਾ ਭਾਈ, ਬੜਾ ਨਾਮ ਜਪਦਾ, ਕੀ ਇੱਕ ਘੁੱਟ ਅੰਦਰ ਲੰਘਿਆ ਵੀ ਹੈ? ਜੇ ਲੰਘਿਆ ਫਿਰ ਤਾਂ ਮਨ ਦੁਬਾਰਾ ਕਿਸੇ ਦੂਜੀ ਚੀਜ਼ ਦੀ ਮੰਗ ਨਹੀਂ ਕਰਦਾ, ਅਤੇ ਜੇ ਨਹੀਂ ਲੰਘਿਆ ਫਿਰ ਮਨ ਨੇ ਜ਼ਰੂਰ ਕਹਿਣਾ ਵੀ ਮੈਂ ਰੱਜਿਆ ਨਹੀਂ ਭਾਈ, ਮੈਨੂੰ ਤ੍ਰਿਪਤੀ ਨਹੀਂ ਮਿਲੀ, ਮੈਨੂੰ ਤ੍ਰਿਪਤੀ ਨਹੀਂ ਮਿਲੀ। ਇਸੇ ਨੂੰ ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ। ਖਾਣਾ ਜ਼ਰੂਰੀ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ, ਪਰ ਖਾਣ ਦੇ ਨਾਲ ਨਾਲ ਉਦੋਂ ਜ਼ਰੂਰੀ ਉਸ ਖਾਧੇ ਹੋਏ ਨੂੰ ਪਚਾਉਣਾ ਹੈ। ਖਾਣਾ ਜ਼ਰੂਰੀ ਹੈ। ਦੇਖੋ ਨਾ, ਜਦੋਂ ਨਾ ਪਚਦਾ ਹੋਵੇ ਬੰਦਾ ਖਾਂਦਾ ਹੀ ਨਹੀਂ, ਕਹਿੰਦਾ ਵੀ ਨਹੀਂ ਮੈਨੂੰ ਪਚਦਾ ਨਹੀਂ। ਜਿਹੜੀ ਚੀਜ਼ ਸਰੀਰ ਨੂੰ ਨਾ ਪਚਦੀ ਹੋਵੇ ਬੰਦਾ ਕਹਿੰਦਾ ਨਹੀਂ ਮੈਂ ਖਾਣੀ ਨਹੀਂ, ਅਤੇ ਜਿਹੜੀ ਪਚਦੀ ਹੋਵੇ ਉਹ ਖਾਧੀ ਤੁਰਿਆ ਜਾਂਦਾ। ਜੇ ਸਰੀਰ ਹੁਣ ਮੰਨ ਲਓ ਕਿਸੇ ਕਾਰਨ ਕਰਕੇ ਸਰੀਰ ਰੋਗੀ ਹੋ ਗਿਆ, ਖਾਧਾ ਕੁਝ ਵੀ ਨਹੀਂ ਪਚ ਰਿਹਾ, ਬੰਦਾ ਕਹਿੰਦਾ ਵੀ ਮੈਂ ਖਾਣਾ ਹੀ ਨਹੀਂ। ਉਦੋਂ ਡਾਕਟਰ ਇਹ ਕਹਿੰਦਾ ਨਾ ਵੀ ਜ਼ਿਆਦਾ ਨਹੀਂ, ਥੋੜ੍ਹਾ ਥੋੜ੍ਹਾ ਜ਼ਰੂਰ ਆਪਣੀ ਬਾਡੀ ਨੂੰ ਕੁਝ ਨਾ ਕੁਝ ਦਿਓ, ਚਾਹੇ ਲਿਕੁਅਡ ਰੂਪ 'ਚ ਦਿਓ ਚਾਹੇ ਭੋਜਨ ਰੂਪ 'ਚ ਦਿਓ, ਪਰ ਥੋੜ੍ਹਾ ਜਿੰਨਾ ਕੁ ਤੁਹਾਡਾ ਸਰੀਰ ਪਚਾ ਸਕੇ। ਹਾਂ, ਨਾਲੋਂ ਇਹ ਵੀ ਹਦਾਇਤ ਵੀ ਭਾਰਾ ਕੁਝ ਖਾਇਓ ਨਾ, ਹੈਵੀ ਕੁਝ ਨਾ ਖਾਇਓ, ਉਨਾ ਕੁ ਲਾਈਟ ਭੋਜਨ, ਉਨਾ ਕੁ ਭੋਜਨ, ਉਨਾ ਕੁ ਪ੍ਰਸ਼ਾਦਾ ਛਕੇ ਉਹ ਜਿੰਨਾ ਕੁ ਸਰੀਰ ਪਚਾ ਜਾ। ਹਦਾਇਤ ਕਰਤੀ ਨਾ ਉਹ, ਜੇ ਖਾਧਾ ਪਚਦਾ ਨਹੀਂ ਬੰਦਾ ਕਹਿੰਦਾ ਵੀ ਨਹੀਂ ਖਾਣਾ ਨਹੀਂ। ਸਾਹਿਬ ਕਹਿੰਦੇ ਜੇ ਕੋ ਖਾਵੇ, ਜ਼ਰੂਰੀ ਕੀ ਹੈ, ਜੇ ਕੋ ਭੁੰਚੈ, ਕੋਈ ਖਾ ਰਿਹਾ ਮੁਬਾਰਕਬਾਦ, ਅਗਲੇ ਨੇ ਯਤਨ ਤੇ ਕੀਤਾ ਨਾ ਖਾਣ ਦਾ, ਪਰ ਸਤਿਗੁਰੂ ਕਹਿੰਦੇ ਖਾਣ ਵਾਲਿਆ ਇਸ ਗੱਲ ਦਾ ਧਿਆਨ ਰੱਖੀ, ਤੇਰਾ ਉਧਾਰ ਤਾਂ ਹੋਣਾ ਜੇ ਕੋ ਭੁੰਚੈ, ਜੇ ਉਹਨੂੰ ਪਚਾ ਲਵੇਂ ਤੇ ਤਿਸਕਾ ਹੋਏ ਉਧਾਰੋ। ਅਤੇ ਜਿਹਨੂੰ ਪਤਾ ਲੱਗ ਗਿਆ ਨਾ ਵੀ ਖਾਧਾ ਭੋਜਨ ਬੜਾ ਸਵਾਦੀ ਹੈ, ਖਾਧਾ ਭੋਜਨ ਸਰੀਰ ਨੂੰ ਪਚ ਵੀ ਗਿਆ, ਫਿਰ ਮਾਲਕ ਜੀ ਕੀ ਕਹਿੰਦੇ, ਇਹ ਵਸਤ ਤਜੀ ਨਾ ਜਾਈ। ਜਿਹਦੇ ਮਨ ਨੂੰ ਰਸ ਆਉਣ ਲੱਗ ਗਿਆ ਕਹਿੰਦਾ ਛੱਡ ਹੀ ਨਹੀਂ ਸਕਦਾ, ਜਿਵੇਂ ਪਹਿਲੋਂ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰਤੇ ਸ਼ਾਹ ਆਪਣੇ ਤਿੰਨ ਭਾਵੈ ਸਭ ਕੋਏ। ਜਿਵੇਂ ਉਹਨਾਂ ਨੂੰ ਰਸ ਆਉਣ ਲੱਗ ਗਿਆ ਉਵੇਂ ਹੀ ਉਹਨਾਂ ਨੇ ਕਿਹਾ ਵੀ ਇਹਦੇ ਬਰਾਬਰ ਕੁਛ ਨਹੀਂ ਹੈ। ਜਿੱਦਣ ਮਨ ਨੂੰ ਇਹ ਨਾਮ ਦਾ ਰਸ ਆਉਣ ਲੱਗ ਗਿਆ ਉਦਣ ਮਨ ਕੀ ਕਹੇਗਾ ਵੀ ਇਹਦੇ ਬਰਾਬਰ ਕੁਝ ਨਹੀਂ ਹੈ। ਬਸ ਗੱਲ ਤੇ ਰਸ ਆਉਣ ਦੀ ਹੈ। ਫਿਰ ਇਹ ਮਨ ਕਹਿੰਦਾ ਹੈ ਇਹ ਵਸਤ ਤਜੀ ਨਾ ਜਾਈ, ਇਹ ਵਸਤੂ ਛੱਡਣ ਵਾਲੀ ਨਹੀਂ ਹੈ, ਸਗੋਂ ਨਿਤ ਨਿਤ ਰੱਖ ਉਰ ਧਾਰੋ, ਇਹਨੂੰ ਹਮੇਸ਼ਾ ਆਪਣੇ ਹਿਰਦੇ 'ਚ ਧਾਰਨ ਕਰ, ਮੁੜ ਮੁੜ ਕੇ ਬਾਰ ਬਾਰ ਛਕੀ ਚੱਲ, ਕਿਉਂਕਿ ਮਨ ਨੂੰ ਰਸ ਆ ਰਿਹਾ। ਜਦੋਂ ਮਨ ਨੂੰ ਰਸ ਆਉਣ ਲੱਗ ਗਿਆ ਮਨ ਨੇ ਸ਼ਾਇਦ ਸੁਭਾਅ ਆਪੇ ਹੀ ਛਕੀ ਜਾਣਾ ਭੋਜਨ, ਅਤੇ ਜਿੰਨਾ ਚਿਰ ਮਨ ਨੂੰ ਰਸ ਨਹੀਂ ਆਉਂਦਾ ਉਨਾ ਚਿਰ ਤੇ ਮਨ ਅਵੇਸਲਾ ਵੀ ਹੋ ਹੀ ਜਾਂਦਾ ਵੀ ਚੱਲ ਕੋਈ ਨਹੀਂ ਲੰਘ ਹੀ ਜਾਣਾ ਵੇਲਾ। ਅਤੇ ਜਿੱਦਣ ਰਸ ਆਉਣ ਲੱਗ ਗਿਆ, ਜਿਵੇਂ ਹੁਣ ਸਰੀਰ ਨੂੰ ਭੁੱਖ ਲੱਗੀ ਹੋਵੇ, ਬੰਦਾ ਕਹਿੰਦਾ ਕੰਮ ਕਾਹਦੇ ਲਈ ਕਰਦੇ ਹਾਂ ਜੇ ਰੋਟੀ ਨਹੀਂ ਖਾਣੀ, ਤੇ ਸਾਰਾ ਕੁਝ ਇੱਕ ਪਾਸੇ ਛੱਡ ਦਿੰਦਾ ਨਾ, ਪਹਿਲਾਂ ਪ੍ਰਸ਼ਾਦਾ ਛਕਦਾ, ਉਹਦਾ ਕਾਰ ਵਿਹਾਰ ਪਿਆ ਇੱਕ ਪਾਸੇ, ਫਿਰ ਟਾਈਮ ਬੰਨਿਆ ਹੋਇਆ ਵੀ ਆਹ ਟਾਈਮ ਜੋ ਮਰਜ਼ੀ ਹੋ ਜੇ ਮੈਂ ਪ੍ਰਸ਼ਾਦਾ ਛਕਣਾ ਹੈ। ਸਾਰੇ ਕਾਰ ਵਿਹਾਰ ਵੀ ਇੱਕ ਵਾਰੀ ਬੰਦ ਕਰ ਦਿੰਦਾ, ਕਹਿੰਦਾ ਵੀ ਕੰਮ ਬਾਅਦ 'ਚ ਕਰਾਂਗੇ, ਪਹਿਲਾਂ ਰੋਟੀ ਖਾਣੀ ਹੈ, ਪ੍ਰਸ਼ਾਦੇ ਲਈ ਕਰ ਰਹੇ ਹਾਂ ਸਾਰਾ ਕੁਛ। ਹੁਣ ਉੱਥੇ ਦੋ ਚੀਜ਼ਾਂ ਨੇ, ਲੋੜ ਵੀ ਹੈ, ਜ਼ਰੂਰਤ ਵੀ ਹੈ, ਅਤੇ ਰਸ ਵੀ ਹੈ, ਦੋਵੇਂ ਚੀਜ਼ਾਂ। ਜ਼ਰੂਰਤ ਸਰੀਰ ਮਹਿਸੂਸ ਕਰ ਰਿਹਾ ਵੀ ਭੁੱਖ ਲੱਗੀ ਹੈ, ਪੇਟ ਨੂੰ ਭੁੱਖ ਲੱਗੀ ਉਹ ਮਹਿਸੂਸ ਕਰ ਰਿਹਾ, ਇਸ ਲਈ ਭੋਜਨ ਛਕਣਾ ਹੈ। ਦੂਜਾ ਉਹਦੇ ਵਿੱਚੋਂ ਰਸ ਮਿਲਣਾ, ਇਸ ਲਈ ਭੋਜਨ ਛਕਣਾ। ਅਤੇ ਜਿਹੜਾ ਭੋਜਨ ਛਕਣ ਲੱਗਾ ਜੇ ਉਹਦੇ ਵਿੱਚੋਂ ਰਸ ਨਾ ਮਿਲੇ, ਬੰਦਾ ਤਾਂ ਵੀ ਛੱਡ ਦਿੰਦਾ ਵੀ ਨਹੀਂ ਮੈਂ ਖਾਣਾ ਨਹੀਂ, ਭੁੱਖ ਮੇਰੀ ਖਰਾਬ ਹੋ ਗਈ ਹੈ ਨਾ। ਫਿਰ ਜ਼ਰੂਰਤ ਨਾਲੋਂ ਵੱਧ ਕੇ ਰਸ ਜ਼ਰੂਰੀ ਹੈ। ਇੱਕ ਟਾਈਮ ਦਾ ਬੰਦਾ ਭੋਜਨ ਛੱਡ ਦਿੰਦਾ ਜੇ ਨਾ ਸਵਾਦਲਾ ਹੋਵੇ, ਮੈਂ ਨਹੀਂ ਖਾਂਦਾ ਕਿਉਂਕਿ ਰਸ ਨਹੀਂ ਆਇਆ, ਅਤੇ ਜੇ ਰਸ ਆਵੇ ਫਿਰ ਇੱਕ ਟਾਈਮ ਦਾ ਵੱਧ ਵੀ ਖਾ ਲੈਂਦਾ ਵੀ ਰਸ ਬੜਾ। ਮਨ ਨੂੰ ਜਿੱਦਣ ਰਸ ਆਉਣ ਲੱਗ ਗਿਆ ਫਿਰ ਮਨ ਇਹ ਨਹੀਂ ਕਹਿੰਦਾ ਵੀ ਛੱਡ ਪਰੇ, ਫਿਰ ਮਨ ਦੀ ਜ਼ਰੂਰਤ ਵੀ ਹੈ ਅਤੇ ਮਨ ਨੂੰ ਰਸ ਵੀ ਆਏਗਾ। ਜਦੋਂ ਮਨ ਨੂੰ ਰਸ ਆਏਗਾ ਫਿਰ ਮਨ ਸਾਰਾ ਕੁਛ ਛੱਡ ਦੇ। ਅਜੇ ਤਾਂ ਮਨ ਕੀ ਕਹਿੰਦਾ ਵੀ ਕੋਈ ਨਹੀਂ, ਜੇ ਇੱਕ ਵੇਲੇ ਨਹੀਂ ਵੀ ਨਿਤਨੇਮ ਹੋਇਆ ਤਾਂ ਕੋਈ ਗੱਲ ਨਹੀਂ, ਕਿਉਂਕਿ ਮਨ ਨੂੰ ਅਜੇ ਉਹਦੇ 'ਚੋਂ ਰਸ, ਮਨ ਕਿਹਦੇ 'ਚੋਂ ਰਸ ਲੈ ਰਿਹਾ, ਜਿਹੜੀ ਚੀਜ਼ ਲਈ ਨਿਤਨੇਮ ਛੱਡਿਆ ਮਨ ਉਹਦੇ 'ਚੋਂ ਰਸ ਲੈ ਰਿਹਾ, ਨਿਤਨੇਮ ਉਹਨੇ ਪਿੱਛੇ ਕਰਤਾ। ਜਿਹੜੀ ਚੀਜ਼ ਲਈ ਬਾਣੀ ਛੱਡਤੀ ਮਨ ਉਹਦੇ 'ਚੋਂ ਰਸ ਚਾਹੁੰਦਾ ਉਹਨੇ ਬਾਣੀ ਛੱਡਤੀ। ਆਪਾਂ ਸਰੀਰ ਨੇ ਪ੍ਰਸ਼ਾਦੇ 'ਚ ਰਸ ਚਾਹਿਆ ਨਾ, ਕੰਮ ਛੱਡਤਾ, ਮਤਲਬ ਕੰਮ ਛੋਟਾ ਹੈ ਪ੍ਰਸ਼ਾਦੇ ਨਾਲੋਂ। ਅਤੇ ਜੇ ਅਸੀਂ ਨੇਮ ਛੱਡ ਰਹੇ ਹਾਂ, ਰੱਬ ਦੀ ਬੰਦਗੀ ਛੱਡ ਰਹੇ ਹਾਂ ਜਿਸ ਕੰਮ ਵਾਸਤੇ, ਸਾਡਾ ਮਨ ਕੀ ਕਹਿ ਰਿਹਾ, ਉਹ ਕੰਮ ਵੱਡਾ ਹੈ, ਰੱਬ ਦੀ ਬੰਦਗੀ ਤਾਂ ਫਿਰ ਕਰ ਲਾਂਗੇ। ਕਿਤੇ ਨਾ ਕਿਤੇ ਫਿਰ ਅਸੀਂ, ਸਾਡਾ ਮਨ ਜਿਹੜਾ ਉਹ ਭਰਮ ਅਤੇ ਭੁਲੇਖੇ ਵਿੱਚ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ, ਸਾਹਿਬ ਸਫਲਿਓ ਰੁੱਖੜਾ ਅੰਮ੍ਰਿਤ ਜਾ ਕਾ ਨਾਉ। ਰੱਬ ਉਸ ਫਲ ਵਰਗੇ ਰੁੱਖ, ਫਲ ਵਾਲੇ ਰੁੱਖ ਵਰਗਾ ਹੈ ਜਿਹਨੂੰ ਅੰਮ੍ਰਿਤ ਰੂਪੀ ਨਾਮ ਰੂਪੀ ਫਲ ਲੱਗਿਆ ਹੋਇਆ। ਜਿਨ ਪੀਆ, ਜਿਹਨੇ ਪੀਤਾ ਤੇ ਤ੍ਰਿਪਤ ਭਏ, ਉਹ ਰੱਜ ਗਏ, ਤ੍ਰਿਪਤ ਹੋ ਗਏ, ਅਗਾਹ ਗਏ। ਹਾਂ ਤਿੰਨ ਵੇਲੇ ਹਾਰੇ ਜਾਓ, ਫਿਰ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਜਿਨ੍ਹਾਂ ਨੇ ਉਹ ਅੰਮ੍ਰਿਤ ਰੂਪੀ ਫਲ ਚੱਖਿਆ ਹੈ, ਨਾਮ ਰੂਪੀ ਫਲ ਚੱਖਿਆ ਹੈ, ਜਿਨ੍ਹਾਂ ਨੇ ਉਸ ਖਾਧੇ ਹੋਏ ਭੋਜਨ ਨੂੰ ਪਚਾਇਆ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
1: ਮੈਂ ਕੀ ਨਦਰ ਨਾ ਆਵਹੀ, ਵਸੈ ਹੰਬੀਆਂ ਨਾਲ, ਤਿਖਾ ਤਿਹਾਇਆ ਕਿਉਂ ਲਹਿ, ਜਾਂ ਸਰ ਪੀਤਰ ਪਾਲ।
0: ਫਿਰ ਜੀ ਮੈਂ ਕੀ ਨਦਰ ਨਾ ਆਵਹੀ, ਵੀ ਮੈਂ ਤਾਂ ਕਿਤੇ ਵੀ ਨਹੀਂ ਦਿਸ ਰਿਹਾ। ਵਸੈ ਹੱਬੀਆਂ ਨਾਲ, ਕੁਝ ਕੁਝ ਸ਼ਬਦ ਗੁਰੂ ਸਾਹਿਬ ਨੇ ਨਾ ਲਹਿੰਦੀ ਭਾਸ਼ਾ ਦੇ ਵਰਤੇ ਹੋਏ ਨੇ, ਕਾਰਨ ਕਿਉਂਕਿ ਗੁਰੂ ਸਾਹਿਬ ਦਾ ਆਪਦਾ ਸੰਬੰਧ ਅੱਜ ਦੇ ਸਮੇਂ ਅਨੁਸਾਰ ਲਹਿੰਦੇ ਪੰਜਾਬ ਨਾਲ ਹੈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਅਸਥਾਨ ਹੈ, ਲਹਿੰਦੇ ਪੰਜਾਬ ਨਾਲ ਸਤਿਗੁਰੂ ਬਹੁਤਾਤ। ਇਸ ਸ਼ਬਦ ਵਿੱਚ ਕਿਤੇ ਕਿਤੇ ਗੁਰੂ ਸਾਹਿਬ ਨੇ ਫਿਰ ਲਹਿੰਦੀ ਬੋਲੀ ਜਿਹੜੀ ਲਹਿੰਦੇ ਪੰਜਾਬ ਦੀ, ਉਹ ਸ਼ਬਦ ਵਰਤੇ ਹੋਏ ਨੇ, ਜੋ ਇੱਦਾਂ ਕਹਿ ਲਓ ਵੀ ਅਸਥਾਨਕ ਬੋਲੀ ਦੇ ਰੂਪ ਵਿੱਚ, ਸਥਾਨਕ ਜਿਹੜੀ ਬੋਲੀ ਉਹਦੇ ਅਨੁਸਾਰ, ਇਲਾਕਾਈ ਭਾਸ਼ਾ ਅਨੁਸਾਰ ਕਹਿ ਲਓ। ਮਾਲਕ ਕਹਿੰਦੇ ਮੈਂ ਕੀ, ਆਹ ਸ਼ਬਦ ਹੁਣ ਜਿਹੜਾ ਨਾ ਮੈਂ ਕੀ ਸ਼ਬਦ ਜਿਹੜਾ, ਇਹ ਲਹਿੰਦੀ ਭਾਸ਼ਾ ਦਾ ਹੈ। ਨਦਰ ਨਾ ਆਵਹੀ, ਵੀ ਮੈਂ ਕਿਤੇ ਵੀ ਦਿਸ ਨਹੀਂ ਰਹੀ। ਵਸੈ ਹੱਬੀਆਂ, ਹੱਬੀਆਂ ਸ਼ਬਦ, ਹੱਬੀਆਂ ਮਤਲਬ ਸਾਰੀਆਂ ਨਾਲ, ਸਾਰੀਆਂ ਨਾਲ ਵਸ ਰਹੀਆਂ ਆਪਣੇ ਖਸਮ ਦੇ, ਮੈਂ ਕਿਤੇ ਵੀ ਨਜ਼ਰ ਨਹੀਂ ਆ ਰਹੀ, ਆਪਣੇ ਮਾਲਕ ਨਾਲ ਕਿਤੇ ਵੀ ਨਹੀਂ ਦਿਸ ਰਹੀ ਮੈਂ। ਤਿਖਾ ਤਿਹਾਇਆ ਕਿਉਂ ਲਹੈ, ਜਾ ਸਰ ਭੀਤਰ ਪਾਲ। ਮੈਂ ਆਪਣੀ ਤਿਖਾ, ਆਪਣੀ ਤ੍ਰੇ, ਤ੍ਰੇ ਮਤਲਬ ਪਿਆਸ, ਤਿਖਾ ਮਤਲਬ ਨਾ ਤਿਹਾਇਆ ਪਿਆਸਾ, ਤਿਖਾ ਪਿਆਸ, ਮੈਂ ਧਿਆਇਆ ਹੋਇਆ ਆਪਣੀ ਪਿਆਸ ਕਿਵੇਂ ਬੁਝਾਵਾਂ। ਸਰੋਵਰ ਮੇਰੇ ਕੋਲ ਹੈ, ਪਰ ਅਫਸੋਸ ਮੇਰੇ ਤੇ ਸਰੋਵਰ ਦੇ ਵਿੱਚ ਇੱਕ ਪਾਲ ਬਣੀ ਹੋਈ ਹੈ, ਕੰਧ ਬਣੀ ਹੋਈ ਹੈ ਬਸ। ਉਹ ਜਿਹੜੀ ਕੰਧ ਹੈ ਉਹ ਮੇਰੇ ਤੱਕ ਸਰੋਵਰ ਦਾ ਜਲ ਆਉਣ ਹੀ ਨਹੀਂ ਦਿੰਦੀ, ਅਤੇ ਜਿੰਨਾ ਚਿਰ ਉਹ ਪਾਲ ਢਹਿੰਦੀ ਨਹੀਂ, ਉਹ ਕੰਧ ਡਿੱਗਦੀ ਨਹੀਂ, ਉਹਨਾਂ ਚਿਰ ਮੇਰੀ ਸਰੋਵਰ ਤੱਕ ਪਹੁੰਚ ਨਹੀਂ ਬਣਦੀ, ਉਹਨਾਂ ਚਿਰ ਮੇਰੀ ਸਰੋਵਰ ਤੱਕ ਪਹੁੰਚਣੀ ਹੈ। ਜੇ ਮੈਂ ਸਰੋਵਰ ਤੱਕ ਪਹੁੰਚ ਬਣਾਉਣੀ ਹੈ, ਫਿਰ ਮੈਨੂੰ ਕੰਧ ਸੁੱਟਣੀ ਪਏਗੀ, ਕੰਧ ਢਾਉਣੀ ਪਏਗੀ, ਜਾਂ ਕੰਧ ਤੋਂ ਦੂਜੇ ਬੰਨੇ ਜਾਣਾ ਪੈਣਾ। ਹੱਲ ਤਾਂ ਇਹ ਹੀ ਹੈ ਨਾ ਜੀ, ਸਰੋਵਰ ਹੋਵੇ ਕੋਲੇ, ਬੰਦਾ ਪਿਆਸਾ ਰਹਿ ਜੇ ਕਿੱਡੀ ਬਦਕਿਸਮਤੀ। ਸਰੋਵਰ ਕੋਲੇ ਨਹੀਂ, ਹੁਣ ਸੌਖੇ ਜਿਹੇ ਲਫਜ਼ਾਂ ਲਫਜ਼ਾਂ 'ਚ ਕਹਿ ਲਈਏ ਵੀ ਇੱਕ ਬੰਦਾ ਘੜਾ ਪਾਣੀ ਦਾ ਭਰ ਕੇ ਚੁੱਕੀ ਫਿਰਦਾ ਅਤੇ ਪਿਆਸਾ ਮਰ ਜੇ, ਬਦਕਿਸਮਤੀ ਨਹੀਂ ਤਾਂ ਹੋਰ ਕੀ ਹੈ। ਇਹ ਨਹੀਂ ਵੀ ਪਾਣੀ ਕਿਤੋਂ ਲੈਣ ਜਾਣਾ, ਘੜਾ ਕੋਲੇ ਹੈ ਪਾਣੀ ਦਾ, ਆਪਦੀ ਕੋਲ ਆਪਦੀ ਝੋਲੀ 'ਚ ਚੁੱਕੀ ਫਿਰਦਾ, ਕੱਛ 'ਚ ਰੱਖੀ ਫਿਰਦਾ ਵੀ ਪਾਣੀ ਦਾ ਘੜਾ ਮੈਂ ਭਾਈ ਨਾਲ ਲੈ ਕੇ ਜਾਣਾ, ਜਿੱਥੇ ਪਿਆਸ ਲੱਗੀ ਉੱਥੇ ਪੀਵਾਂਗੇ। ਅਤੇ ਉਹ ਬੰਦਾ ਜਿਹੜਾ ਘੜਾ ਨਾਲ ਲਈ ਫਿਰਦਾ ਭਰਿਆ ਪਾਣੀ ਦਾ, ਉਹ ਪਿਆਸਾ ਮਰ ਜੇ, ਉਹਦੀ ਬਦਕਿਸਮਤੀ ਨਹੀਂ। ਤੇ ਵੇਖਣ ਵਾਲਾ ਉਹਨੂੰ ਕਹੇਗਾ ਨਾ ਵੀ ਇਦੂ ਵੀ ਬਦਕਿਸਮਤ, ਇਦੂ ਵੀ ਬੇਸਮਝ ਕੋਈ ਹੋ ਸਕਦਾ, ਪਾਣੀ ਨਾਲ ਲਈ ਵਰਦਾ ਮਰ ਪਿਆ ਸਾ ਗਿਆ, ਪਾਣੀ ਪਾਣੀ ਕਰਲਾਉਂਦਾ ਹੀ ਮਰ ਗਿਆ, ਪਾਣੀ ਨਾਲ ਲਈ ਵਰਦਾ। ਹੁਣ ਇੰਨਾ ਕੁ ਤਾਂ ਉੱਦਮ ਕਰਨਾ ਹੀ ਪਏਗਾ ਨਾ ਵੀ ਜੇ ਘੜਾ ਨਾਲ ਲਈ ਫਿਰਦਾ ਤੇ ਘੜੇ ਚੋਂ ਭਰ ਕੇ ਬੁੱਕ ਦੋ ਪਾਣੀ ਪੀ ਲਏ ਤੇ ਪਿਆਸ ਬੁੱਝ ਜੇ। ਹੁਣ ਗੁਰੂ ਸਾਹਿਬ ਨੇ ਇਸੇ ਰੂਪ 'ਚ ਹੀ ਮੱਲ ਕਹਿੰਦੇ ਸਰੋਵਰ ਨਾਲ ਹੀ ਹੈ ਸਰ ਭੀਤਰ, ਭੀਤਰ ਅੰਦਰ, ਪਰ ਵਿੱਚ ਕੀ ਹੈ ਪਾਲ ਕੰਧ ਬਣੀ ਹੋਈ ਹੈ, ਮੈਂ ਅਤੇ ਸਰੋਵਰ ਦੋਵੇਂ ਆਹਮਣੇ ਸਾਹਮਣੇ ਆ, ਮੈਂ ਅਤੇ ਸਰੋਵਰ ਦੋਵੇਂ ਆਹਮਣੇ ਸਾਹਮਣੇ ਆ, ਦੂਰੀ ਹੈ ਹੀ ਨਹੀਂ, ਸਿਰਫ ਇੱਕ ਪੜਦਾ ਹੈ, ਦੂਰੀ ਨਹੀਂ ਵੀ ਮੈਂ ਚੱਲ ਕੇ ਨਹੀਂ ਜਾਣਾ, ਨਾਲ ਹੀ ਵੱਸਦੇ ਹਾਂ, ਸਿਰਫ ਵਿਚਾਲੇ ਇੱਕ ਕੰਧ ਹੈ। ਉਹ ਹੁਣ ਕੰਧ ਜਿੰਨੀ ਮਰਜ਼ੀ ਵੱਡੀ ਕਰ ਲਓ, ਜਿੰਨੀ ਮਰਜ਼ੀ ਛੋਟੀ ਕਰ ਲਓ, ਅਤੇ ਭਾਵੇਂ ਉਹ ਕੰਧ ਖਤਮ ਕਰ ਲਓ, ਜੇ ਉਹਨੂੰ ਖਤਮ ਕਰ ਲਾਂਗੇ ਫਿਰ ਤਾਂ ਸਮੁੰਦਰ ਦੇ ਕਿਨਾਰੇ 'ਤੇ ਬੈਠਿਆਂ ਵਾਲਾ ਹਿਸਾਬ ਹੈ ਵੀ ਜਲ ਜਦੋਂ ਮਰਜ਼ੀ ਪੀ ਲਓ, ਅਤੇ ਜੇ ਉਹ ਕੰਧ ਵੱਡੀ ਕਰਦੇ ਚੱਲਾਂਗੇ ਅਤੇ ਜਿੰਨੀ ਵੱਡੀ ਹੁੰਦੀ ਜਾਏਗੀ ਓਨਾ ਉਹਨੂੰ ਲੰਘਣਾ ਵੀ ਔਖਾ ਹੈ ਅਤੇ ਓਨਾ ਹੀ ਉਹਨੂੰ ਢਾਉਣਾ ਵੀ ਔਖਾ ਹੈ। ਉਹ ਕੰਧ ਕਾਹਦੀ ਹੈ? ਕੂੜ ਦੀ। ਪਹਿਲਾ ਸਵਾਲ ਕਿਵ ਕੂੜਾ ਟੁੱਟਾ ਪਾਲ, ਵੀ ਮੈਂ ਝੂਠ ਦੀ ਕੰਧ ਤੋੜਨੀ ਹੈ ਕਿਵੇਂ ਤੋੜਾਂ? ਗੁਰੂ ਸਾਹਿਬ ਦਾ ਬਚਨ ਇੱਕ ਪੜ੍ਹਦੇ, ਪਾਂਬੀ ਰੀਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ, ਭੰਭੀਰੀ ਦੇ ਖੰਭ ਜਿੱਡਾ ਪੜਦਾ ਬਸ, ਕਿੰਨਾ ਪਤਲਾ ਹੈ ਉਹ, ਪਰ ਪੜਦਾ ਤੇ ਪੜਦਾ ਹੀ ਹੈ ਜੀ, ਭਾਵੇਂ ਪਤਲਾ ਹੋਵੇ ਤੇ ਭਾਵੇਂ ਮੋਟਾ ਹੋਵੇ, ਪੜਦਾ ਕੰਧ ਦਾ ਹੋਵੇ ਤੇ ਭਾਵੇਂ ਕੱਪੜੇ ਦਾ ਹੋਵੇ, ਪੜਦਾ ਤੇ ਪੜਦਾ ਹੀ ਹੈ। ਹੁਣ ਉਹ ਭੰਭੀਰੀ ਦੇ ਖੰਭ ਜਿੱਡਾ ਜਿਹੜਾ ਪੜਦਾ ਉਹ ਸਾਰੀ ਜ਼ਿੰਦਗੀ ਨਹੀਂ ਲੈਂਦਾ, ਭਰਮ ਦਾ ਪੜਦਾ ਸਾਰੀ ਜ਼ਿੰਦਗੀ ਨਹੀਂ ਲੈਂਦਾ, ਜ਼ਿੰਦਗੀ ਲੰਘ ਜਾਂਦੀ ਹੈ ਪਰ ਭਰਮ ਨਹੀਂ ਮੁੱਕਦਾ, ਬਸ ਉਹੀ ਪੜਦਾ ਜਿਹੜਾ ਅੱਜ ਤੱਕ ਮੈਨੂੰ ਸਰੋਵਰ 'ਤੇ ਪਹੁੰਚਣ ਨਹੀਂ ਦਿੰਦਾ, ਉਹੀ ਪੜਦਾ। ਸਤਿਗੁਰੂ ਕਹਿੰਦੇ ਤਿਖਾ ਤਿਹਾਇਆ ਕਿਉਂ ਲਹੈ, ਮੈਂ ਆਪਣੀ ਪਿਆਸ ਪਿਆਸਾ ਕਿਵੇਂ ਬੁਝਾ ਲਾਂ, ਮੇਰੀ ਤਾਂ ਉਹਦੇ ਤੱਕ ਪਹੁੰਚ ਹੀ ਨਹੀਂ ਬਣਦੀ, ਜੇ ਮੈਂ ਉਹਦੇ ਤੱਕ ਪਹੁੰਚਣ ਲੱਗਦਾ ਪੜਦਾ ਵਿੱਚ ਆ ਜਾਂਦਾ। ਹੁਣ ਇਹਨੂੰ ਹੋਰ ਸੁਖਾਲਾ ਕਰ ਲਈਏ, ਖਸਮ ਪੜਦੇ ਤੋਂ ਦੂਜੇ ਪਾਸੇ ਹਾਂ, ਮੈਂ ਪੜਦੇ ਤੋਂ ਦੂਸਰੇ ਪਾਸੇ ਹਾਂ, ਮੈਂ ਆਪਣੇ ਖਸਮ ਅਕਾਲ ਪੁਰਖ ਨੂੰ ਗਲਵੱਕੜੀ ਵਿੱਚ ਲੈਣਾ ਹੈ, ਜਦੋਂ ਉਹਨੂੰ ਗਲਵੱਕੜੀ ਪਾਉਣ ਲੱਗਦਾ ਹਾਂ ਉਦੋਂ ਹੀ ਪੜਦਾ ਵਿੱਚ ਆ ਜਾਂਦਾ, ਪੜਦਾ ਪਾਸੇ ਹੋਵੇ ਉਹ ਗਲਵੱਕੜੀ ਵਿੱਚ ਲਵੇ, ਮੈਨੂੰ ਮੈਂ ਉਹਦੀ ਗਲਵੱਕੜੀ ਵਿੱਚ ਹੋਵਾਂ ਉਹ ਗੱਲ ਨਾਲ ਲਾਵੇ, ਪਰ ਉਹ ਪੜਦਾ ਜਿਹੜਾ ਉਹ ਰੁਕਾਵਟ ਬਣ ਜਾਂਦਾ, ਰੋਕ ਬਣ ਜਾਂਦੀ। ਅਕਾਲ ਪੁਰਖ ਅਤੇ ਸਾਡੇ ਵਿਚਾਲੇ ਸਿਰਫ ਇੱਕ ਭਰਮ ਦਾ ਪੜਦਾ ਹੈ, ਜਿੱਦਣ ਉਹ ਖਤਮ ਹੋ ਗਿਆ ਜੀ ਉਦਣ ਮਿਲਾਪ ਹੈ। ਪਰ ਚੇਤਾ ਰੱਖਿਓ ਆਹ ਦੁਨਿਆਵੀ ਪੜਦੇ ਕੰਧਾਂ 'ਤੇ ਬੰਦਾ ਢਾਉਣ ਲੱਗਿਆਂ ਮਿੰਟ ਲਾਉਂਦਾ ਹੈ, ਪਰ ਸੰਸਾਰਕ ਕੰਧਾਂ 'ਤੇ ਪੜਦਿਆਂ ਵਰਗਾ ਉਹ ਪੜਦਾ ਨਹੀਂ ਹੈ। ਜ਼ਿੰਦਗੀ ਲੰਘ ਜਾਂਦੀ ਜੀ, 70-70 80-80 ਸਾਲ, 90-90 ਸਾਲ ਦੀ, 100-100 ਸਾਲ ਦੀ ਜ਼ਿੰਦਗੀ ਲੰਘ ਜਾਂਦੀ, ਪਰ ਉਹ ਪੜਦਾ ਨਹੀਂ ਖਤਮ, ਸਾਰੀ ਜ਼ਿੰਦਗੀ ਨਹੀਂ ਪੜਦਾ ਲੈਂਦਾ। ਸੋ ਪੜਦਾ ਪੜਦਾ ਹੀ ਰਹਿ ਜਾਂਦਾ ਹੈ, ਅਕਾਲ ਪੁਰਖ ਨਾਲ ਨੇੜਤਾ ਬਣਦੀ ਹੋਈ ਨਹੀਂ, ਉਹਦੇ ਨਾਲ ਪ੍ਰੇਮ ਪ੍ਰੀਤ ਬਣਿਆ ਹੀ ਨਹੀਂ, ਕਿਉਂ? ਭਰਮ ਨਹੀਂ ਨਾ ਛੱਡਿਆ ਸੀ, ਆਪਣੇ ਮਨ ਅੰਦਰਲੇ ਭਰਮ ਨੂੰ ਗਵਾ ਨਹੀਂ ਸਕੇ, ਅਤੇ ਜਿੰਨਾ ਚਿਰ ਭਰਮ ਨੂੰ ਗਵਾਵਾਂਗੇ ਨਹੀਂ ਉਹਨਾਂ ਚਿਰ ਤਿਖਾ ਤਿਹਾਇਆ ਕਿਉਂ ਲਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਮੈਂ ਕੀ, ਮੈਂ ਤਾਂ ਕਿਤੇ ਵੀ ਨਜ਼ਰ ਨਹੀਂ ਆਈ, ਉਹਦੇ ਨਾਲ ਤਾਂ ਮੈਂ ਕਿਤੇ ਦਿਸੀ ਨਹੀਂ ਨਾ, ਜਿੰਨੀਆਂ ਗੁਰਮੁਖ ਸਖੀਆਂ ਸਾਰੀਆਂ ਉਹਦੇ ਨਾਲ ਵੇਖੀਆਂ, ਹਾਂ ਮੈਂ ਰੀਸਾਂ ਕਰੈਂ ਤਿਨਾੜੀਆਂ ਜੋ ਸੇਵੈਂ ਦਰ, ਰੀਸ ਮੈਂ ਉਹਨਾਂ ਦੀ ਜ਼ਰੂਰ ਕੀਤੀ ਵੀ ਸ਼ਾਇਦ ਮੈਂ ਉਹਦੇ ਅਮਰ ਕੀ ਬਣ ਜਾ, ਰੀਸਾਂ ਜ਼ਰੂਰ ਕੀਤੀਆਂ। ਜਿਵੇਂ ਆਪਾਂ ਬਚਨ ਫੜਿਆ ਨਾ, ਹੰਸਾਂ ਦੇਖ ਤਰੰਦਿਆਂ ਬੱਗਾ ਪੇ ਆਇਆ ਚਾਹ, ਹੁਣ ਜ਼ਰੂਰੀ ਥੋੜ੍ਹੀ ਹੈ ਵੀ ਜੇ ਹੰਸਾਂ ਨੂੰ ਤਰਦਿਆਂ ਵੇਖ ਲਿਆ ਤਾਂ ਬਗਲਾ ਵੀ ਤੈਰ ਜਾਏਗਾ, ਬਗਲਾ ਲੱਖ ਰੀਸ ਕਰ ਲਏ ਵੀ ਮੈਂ ਤੈਰੂੰ, ਮੈਂ ਤੈਰ ਜਾਣਾ, ਅਭਿਆਸ ਕਰੂੰ, ਮੈਂ ਤੈਰ ਜਾਣਾ। ਹੁਣ ਉਹ ਰੀਸ ਵੀ ਕਰੀ ਚੱਲੇ, ਅਭਿਆਸ ਵੀ ਕਰੀ ਚੱਲੇ, ਉਹ ਤੈਰ ਸਕਦਾ ਨਹੀਂ। ਕਿਤੇ ਨਾ ਕਿਤੇ ਆ ਕੇ ਐਸਾ ਸਮਾਂ ਬਣੀ ਆਉਣਾ ਵੀ ਸਿਰ ਤਲ ਉੱਪਰ ਪਾਉਂ, ਇਹ ਬਣੇਗਾ ਹੀ ਬਣੇਗਾ, ਇਹਨੂੰ ਨਹੀਂ ਬਦਲਿਆ ਜਾ ਸਕਦਾ, ਨਹੀਂ ਬਦਲਿਆ ਜਾ। ਜੇ ਅਸੀਂ ਜਿਵੇਂ ਇੱਕ ਹੰਸ ਦੀ ਰੀਸ ਬਗਲਾ ਕਰਨ ਲੱਗ ਜੇ ਵੀ ਵੇਖੋ ਜੀ ਮੈਂ ਪਹਿਰਾਵਾ ਵੀ ਉਹਦੇ ਵਰਗਾ ਪਾ ਲਿਆ, ਮੇਰਾ ਤਾਂ ਸਾਰਾ ਸਰੂਪ ਹੀ ਉਹਦੇ ਵਰਗਾ ਬਣ ਗਿਆ, ਹੁਣ ਮੈਂ ਵੀ ਪਾਣੀ ਦੇ ਵਿੱਚ ਤੈਰਿਆ ਕਰੂੰ, ਮੈਂ ਵੀ ਤੁਰ ਤੁਰ ਕੇ ਉਵੇਂ ਹੀ ਜਾਊਂ ਜਿਵੇਂ ਉਹ ਜਾਂਦੀਆਂ ਨੇ, ਹੰਸ ਜਿਵੇਂ ਜਾਂਦੇ ਨੇ, ਮੈਂ ਵੀ ਉਵੇਂ ਹੀ ਜਾਊਂ। ਤੁਰਿਆ ਜਾਂਦਾ ਤੁਰਿਆ ਜਾਂਦਾ, ਹੰਸਾਂ ਦੇ ਮਗਰ ਹੀ ਤੁਰਿਆ ਜਾਂਦਾ। ਉਹ ਜਿੱਥੇ ਹੰਸਾਂ ਨੇ ਵੇਖਿਆ ਵੀ ਹੁਣ ਪਾਣੀ ਡੂੰਘਾ ਹੋ ਗਿਆ, ਅਗਲਿਆਂ ਨੇ ਲੱਤਾਂ ਇਕੱਠੀਆਂ ਕੀਤੀਆਂ ਤੈਰਨ ਲੱਗ ਪਏ, ਅਤੇ ਬਗਲਾ ਕੀ ਕਰੇ। ਸੌਖੇ ਜਿਹੇ ਲਫਜ਼ਾਂ 'ਚ ਬੱਤਕ ਦੀ ਉਦਾਹਰਣ ਲੈ ਲਓ, ਕਈ ਥਾਵਾਂ 'ਤੇ ਬੱਤਕ ਲਈ ਸ਼ਬਦ ਹੰਸ ਵਰਤਿਆ ਜਾਂਦਾ, ਬੱਤਕ ਨੂੰ ਵੀ ਕਈ ਹੰਸ ਕਹਿੰਦੇ ਨੇ ਇਲਾਕਾਈ ਭਾਸ਼ਾ ਮੁਤਾਬਕ। ਹੁਣ ਉਹਦੇ ਵਿੱਚ ਕੀ ਹੈ,

ਸ਼ਲੋਕ ਹੈ ਜੀ, ਰੀਸਾਂ ਕਰੈ ਤਿਨਾੜੀਆਂ, ਮੈਂ ਰੀਸਾਂ ਉਹਨਾਂ ਦੀਆਂ ਕਰਦੀ ਹਾਂ ਕਿਹਨਾਂ ਦੀਆਂ, ਜੋ ਸੇਵੈ ਦਰ ਖੜੀਆਂ, ਜਿਹੜੀਆਂ ਉਹਦੇ ਦਰ 'ਤੇ ਖੜੋ ਕੇ ਉਹਨੂੰ ਚੇਤੇ ਕਰ ਰਹੀਆਂ ਨੇ, ਮੈਂ ਉਹਨਾਂ ਦੀ ਰੀਸ ਕਰਨ ਲੱਗੀ ਹੋਈ ਹਾਂ ਵੀ ਸ਼ਾਇਦ ਮੈਂ ਵੀ ਉਹਨਾਂ ਵਰਗੀ ਬਣ ਜਾ। ਉਹਨਾਂ ਵਰਗੀ ਬਣਨ ਦੇ ਲਈ ਉਸ ਅਕਾਲ ਦੀ ਨਦਰ ਚਾਹੀਦੀ ਹੈ, ਫਿਰ ਹੀ ਹੈ ਨਾ। ਜਿਵੇਂ ਗੁਰੂ ਸਾਹਿਬ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਵੀ ਗੁਰੂ ਪਾਤਸ਼ਾਹ ਤਰਸ ਕਰਨ ਬਗਲਾ 'ਤੇ ਇੱਕ ਪਾਸੇ ਰਹਿ ਗਿਆ, ਉਹ ਕਾਗੋਂ ਹੰਸ ਕਰੇ, ਉਹ ਕਾਂ ਤੋਂ ਵੀ ਹੰਸ ਬਣਾ ਨਦਰ। ਜੇ ਰੀਸ ਕਰ ਰਹੇ ਹਾਂ ਨਾ, ਤੇ ਰੀਸ ਕਰਨ ਦੇ ਨਾਲ ਉਹਦੇ ਅੱਗੇ ਅਰਜ਼ੋਈ ਕਰੀਏ ਵੀ ਨਦਰ ਤੇਰੀ ਹੋਵੇ, ਇਹ ਕੀਤੀ ਹੋਈ ਰੀਸ ਕਿਤੇ ਸੱਚ ਵਿੱਚ ਤਬਦੀਲ ਹੋ ਜਾਏ, ਬਦਲ ਜਾਏ। ਮੈਂ ਰੀਸ ਨਾ, ਰੀਸ ਕਰਦਾ ਕਰਦਾ ਕਿਤੇ ਤੇਰੇ ਪ੍ਰੇਮ 'ਚ ਭੇਜ ਜਾਂ, ਤੇਰੇ ਪਿਆਰ 'ਚ ਭੇਜ ਜਾਂ, ਅਤੇ ਤੇਰੇ ਪਿਆਰ 'ਚ ਭੇਜਾਂ, ਫਿਰ ਤਾਂ ਹੋ ਸਕਦਾ ਇਹ ਸੰਸਾਰ ਭਵ ਜਲਸਾਗਰ ਲੰਘ ਜਾ, ਨਹੀਂ ਤਾਂ ਫਿਰ ਉਹ ਦਸ਼ਾ ਵੀ ਅਸੀਂ ਜਿੰਨਾ ਮਰਜ਼ੀ ਕਰ ਲਈਏ ਸਿਰ ਤਲ ਉੱਪਰ ਪਾਉਂ, ਮਾਲਕਾ ਇੱਕ ਵੇਲਾ ਐਸਾ ਆਈ ਜਾਣਾ ਵੀ ਮੈਂ ਡੁੱਬ ਜਾਣਾ, ਜੇ ਤੂੰ ਨਾ ਬਚਾਵੇਂ ਤਾਂ ਮੈਂ ਡੁੱਬ ਜਾਣਾ, ਤੂੰ ਰੱਖ ਲੈ, ਤੂੰ ਨਦਰ ਕਰ ਦੇ, ਫਿਰ ਤੂੰ ਡੁੱਬਦੇ ਨੂੰ ਵੀ ਤਾਰ ਸਕਦਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ, ਮੈਂ ਕੀ ਨਦਰ ਨਾ ਆਵ ਹੀ ਵਸੈ ਹੱਬੀਆਂ ਨਾਲ, ਤਿਖਾ ਤਿਹਾਇਆ ਕਿਉਂ ਲਹੈ ਜਾ ਸਰ ਪੀਤਰ ਪਾਲ, ਪਿਆਸ ਬੁਝਾਉਣੀ ਹੈ ਅਤੇ ਆਪਣੇ ਅੰਦਰੋਂ ਫਿਰ ਭਰਮ ਦੀ ਕੰਧ ਨੂੰ ਤੋੜਨਾ।

ਸ਼ਬਦ ਦੀ ਸੰਪੂਰਨਤਾ ਕੀਤੀ ਜੀ। ਅਖੀਰੀ ਪਦਾ ਨਾਨਕ ਤੇਰਾ ਬਾਣੀ ਆ। ਅਕਾਲ ਪੁਰਖ ਜੀ ਉਹ ਨਾਨਕ ਸੇਵਕ ਆਪ ਜੀ ਦਾ ਵਪਾਰੀ ਹੈ। ਬਾਣੀ ਆ ਮਤਲਬ ਵਪਾਰੀ। ਤੂੰ ਸਾਹਿਬ, ਤੂੰ ਮਾਲਕ ਹੈ, ਮੈਂ ਰਾਸ, ਤੂੰ ਮਾਲਕ ਹੀ ਮੇਰੀ ਰਾਸ਼ੀ ਹੈ, ਮੇਰੀ ਪੂੰਜੀ ਹੈ। ਤੂੰ ਮਾਲਕ ਹੈ, ਤੇਰਾ ਨਾਮ ਮੇਰੀ ਪੂੰਜੀ ਹੈ, ਮੈਂ ਤੇਰਾ ਵਪਾਰੀ ਹਾਂ। ਹੁਣ ਮੈਂ ਵਪਾਰ ਕਰਨ ਵਾਸਤੇ ਆਇਆ, ਤੇਰੇ ਨਾਮ ਦੀ ਪੂੰਜੀ ਲੈ ਕੇ ਆਇਆ। ਮਨ ਤੇ ਧੋਖਾ ਤਾਂ ਲਹੈ। ਹੁਣ ਜਿਹੜਾ ਭਰਮ ਦਾ ਪੜਦਾ ਉਹ ਕਿੱਦਾਂ ਲੱਥੇ ਫਿਰ ਉਹ ਦੱਸਿਆ। ਮਨ ਤੇ ਧੋਖਾ, ਮਨ ਜਿਹੜੇ ਧੋਖੇ ਵਿੱਚ ਤੁਰਿਆ ਫਿਰਦਾ ਨਾ, ਮਨ ਜਿਹੜੇ ਭਰਮ ਵਿੱਚ ਤੁਰਿਆ ਫਿਰਦਾ, ਗੁਰੂ ਸਾਹਿਬ ਕਹਿੰਦੇ ਉਹ ਭਰਮ ਮਨ ਤੋਂ ਤਾਂ ਲਹੈ। ਮਨ ਤੇ ਧੋਖਾ ਤਾਂ ਲਹੈ, ਜਾ ਸਿਫਤ ਕਰੀ ਅਰਦਾਸ। ਜੇ ਮੈਂ ਤੇਰੀ ਸਿਫਤ ਸਲਾਹ ਕਰਾਂ ਤੇ ਤੇਰੇ ਅੱਗੇ ਬੇਨਤੀ ਕਰਾਂ, ਸਿਫਤ ਕਰੀ ਅਰਦਾਸ, ਤੇਰੀ ਸਿਫਤ ਸਲਾਹ ਵੀ ਗਾਵਾਂ, ਸ਼ੋਭਾ ਵੀ ਗਾਵਾਂ ਅਤੇ ਤੇਰੇ ਅੱਗੇ ਬੇਨਤੀ ਵੀ ਕਰਾਂ। ਫਿਰ ਇਹਦੇ ਨਾਲ ਕੀ ਹੋਗਾ? ਮਨ ਤੇ ਧੋਖਾ ਤਾਂ ਲਾ, ਇਹਦੇ ਨਾਲ ਮਨ ਦਾ ਭਰਮ ਲੱਥੇਗਾ। ਮਨ ਦਾ ਭਰਮ ਅਰਦਾਸ ਨਾਲ ਹੀ ਲੱਥਣਾ, ਬੇਨਤੀ ਨਾਲ ਲੱਥਣਾ, ਉਹ ਵੀ ਤਾਂ ਜੇ ਉਹ ਪ੍ਰਵਾਨ ਕਰ ਲਏ, ਜੇ ਉਹ ਬੇਨਤੀ ਸੁਣ ਲਏ ਤਾਂ ਲੱਥੇਗਾ। ਜੇ ਉਹ ਬੇਨਤੀ ਨਹੀਂ ਸੁਣਦਾ, ਹੋ ਸਕਦਾ ਮਨ ਦਾ ਭਰਮ ਤਾਂ ਵੀ ਨਾ ਲੱਥੇ। ਮਨ ਜੇ ਸਿਫਤ ਸਲਾਹ 'ਚ ਜੁੜ ਜਾਏ ਫਿਰ ਤੇ ਇਹਦਾ ਪਾਰ ਉਤਾਰਾ ਹੈ। ਤੇ ਜੇ ਮਨ ਸਿਫਤ ਸਲਾਹ ਵਿੱਚ ਨਾ ਜੁੜੇ ਫਿਰ ਇਹਦਾ ਕੋਈ ਪਾਰ ਉਤਾਰਾ ਨਹੀਂ। ਇੱਦਾਂ ਕਹਿ ਲਓ, ਮਨ ਨੂੰ ਰੱਜ ਤੇ ਉਦਣ ਹੀ ਮਿਲਣਾ ਹੈ ਨਾ ਜੀ, ਜਿੱਦਣ ਮਨ ਨੂੰ ਕੁਝ ਛਕਣ ਵਾਸਤੇ ਮਿਲੇਗਾ। ਅਜੇ ਤੇ ਮਨ ਰਸ ਲੱਭ ਰਿਹਾ, ਅਜੇ ਤੇ ਪਦਾਰਥ

ਲੱਭ ਰਿਹਾ? ਆਪਣੇ ਮਨਾਂ ਨੂੰ ਹੀ ਪੁੱਛ ਕੇ ਵੇਖ ਲਓ ਵੀ ਮਨਾਂ ਰੱਜ ਗਏ ਅਤੇ ਮਨ ਕੀ ਕਹਿੰਦਾ? ਤ੍ਰਿਪਤੀ ਨਹੀਂ ਮਿਲੀ। ਜੇ ਮਨ ਰੱਜਿਆ ਹੁੰਦਾ ਜਾਂ ਮਨ ਨੂੰ ਰੱਜ ਮਿਲਦਾ, ਫਿਰ ਮਨ ਉਹ ਹੀ ਖਾਂਦਾ ਨਾ ਜਿਹਦੇ ਤੋਂ ਮਨ ਨੂੰ ਰੱਜ ਮਿਲਦਾ। ਪਰ ਮਨ ਰੱਜਦਾ ਹੈ ਹੀ ਨਹੀਂ, ਕਿਉਂਕਿ ਵਾਰ ਵਾਰ ਵਾਰ ਵਾਰ ਨਵੇਂ ਤੋਂ ਨਵੇਂ ਪਦਾਰਥ ਦੀ ਲਾਲਸਾ ਰੱਖਦਾ। ਜਿਹਦੇ ਵਿੱਚੋਂ ਮਨ ਨੂੰ ਰਸ ਮਿਲਦਾ, ਹੁਣ ਇੱਕ ਹੀ ਕਰਮ ਹੈ ਜੀ, ਇੱਕ ਕਰਮ ਬੰਦਾ ਕਵੇ ਆਹ ਕਰਕੇ ਮੈਨੂੰ ਬੜਾ ਰਸ ਮਿਲਦਾ, ਉਹਨੂੰ ਦੋ ਚਾਰ ਵਾਰੀ ਪੰਜ ਵਾਰੀ ਲਗਾਤਾਰ ਕਰ ਲਓ, ਮਨ ਕਹਿੰਦਾ ਵੀ ਨਹੀਂ ਹੁਣ ਰਸ ਨਹੀਂ ਰਿਹਾ। ਮਤਲਬ ਹੁਣ ਮਨ ਦੀ ਤਲਾਸ਼ ਅਗਾਂਹ ਹੋ ਗਈ, ਅਤੇ ਮਨ ਦੀ ਤਲਾਸ਼ ਓਨਾ ਚਿਰ ਜਾਰੀ ਰਹੇਗੀ ਜਿੰਨਾ ਚਿਰ ਇਹਨੂੰ ਸਭ ਤੋਂ ਚੰਗਾ ਨਹੀਂ ਮਿਲ ਜਾਂਦਾ, ਜਿੰਨਾ ਚਿਰ ਇਹਨੂੰ ਸਭ ਤੋਂ ਚੰਗਾ ਸਭ ਤੋਂ ਪਰਫੈਕਟ ਨਹੀਂ ਮਿਲ ਜਾਂਦਾ ਓਨਾ ਚਿਰ ਮਨ ਦੀ ਤਲਾਸ਼ ਜਾਰੀ ਹੈ। ਅਤੇ ਸਭ ਤੋਂ ਪਰਫੈਕਟ ਦੁਨੀਆਂ 'ਤੇ ਹੈ ਹੀ ਕੁਛ ਨਹੀਂ ਸਿਵਾਏ ਇੱਕ ਅਕਾਲ ਪੁਰਖ ਤੋਂ। ਜੇ ਕੋਈ ਵਸਤੂ ਸਭ ਤੋਂ ਪਰਫੈਕਟ ਬਣ ਜੇ ਦੁਨੀਆਂ ਦੀ, ਫਿਰ ਉਹਦੇ 'ਚ ਅਪਡੇਟ ਨਹੀਂ ਹੋਏਗੀ ਕੋਈ ਵੀ, ਕੋਈ ਅਪਡੇਟ ਨਹੀਂ ਹੋਏਗੀ। ਅੱਜ ਦੇ ਵੇਲੇ ਵਿੱਚ ਜਿਹੜੀ ਚੀਜ਼ ਸਭ ਤੋਂ ਵੱਧ ਇਨਸਾਨ ਕਹਿੰਦਾ ਪਰਫੈਕਟ ਹੈ, ਆਉਣ ਵਾਲੇ 10 ਸਾਲਾਂ ਬਾਅਦ ਉਹਦੇ 'ਚ ਅਪਡੇਟ ਕੋਈ ਨਾ ਕੋਈ ਆ ਜਾਣੀ ਹੈ, ਭਾਵੇਂ ਜਿਵੇਂ ਮਰਜ਼ੀ ਆਵੇ। 10 ਸਾਲ ਤਾਂ ਮੈਂ ਬਹੁਤ ਜ਼ਿਆਦਾ ਲੰਮੇਰਾ ਸਮਾਂ ਕਹਿਤਾ, ਕੁਝ ਚਿਰ ਮਗਰੋਂ ਉਹਦੇ ਵਿੱਚ ਕੁਝ ਨਾ ਕੁਝ ਬਦਲਾਵ ਆ ਜਾਣਾ, ਨਵਾਂ ਵਰਜ਼ਨ ਆ ਜਾਏਗਾ, ਨਵਾਂ ਰੂਪ ਆ ਜਾਏਗਾ। ਇਸ ਕਰਕੇ ਮਨ ਦੀ ਤਲਾਸ਼ ਜਾਰੀ ਹੋਈ ਹੈ, ਮਨ ਕੋਲ ਸਬਰ ਨਹੀਂ। ਜਿੱਦਣ ਮਨ ਨੂੰ ਅਕਾਲ ਪੁਰਖ ਦਾ ਮਿਲਾਪ ਹੋ ਗਿਆ, ਸਾਰੀਆਂ ਤਲਾਸ਼ਾਂ ਮੁੱਕ ਜਾਣਗੀਆਂ, ਕਿਉਂਕਿ ਉਦੋਂ ਪਰਫੈਕਟ ਕੋਈ ਨਹੀਂ ਹੈ ਅਤੇ ਉਹ ਹਮੇਸ਼ਾ ਹੀ ਅਪਡੇਟ ਹੈ, ਉਹਦੇ ਵਿੱਚ ਕੋਈ ਅਪਡੇਟ ਨਹੀਂ ਆਉਂਦੀ। ਉਹ ਸਭ ਤੋਂ ਵੱਡਾ ਵਰਜ਼ਨ ਹੈ, ਉਦੋਂ ਅੱਗੇ ਕੁਛ ਨਹੀਂ ਹੈ, ਉਦੋਂ ਵੱਡਾ ਕੁਝ ਨਹੀਂ ਹੈ, ਉਦੋਂ ਵਿਸ਼ਾਲ ਕੋਈ ਨਹੀਂ ਹੈ, ਉਦੋਂ ਸਮਰੱਥ ਕੋਈ ਨਹੀਂ ਹੈ, ਉਹਦੇ ਵਰਗਾ ਦਾਤਾ ਕੋਈ ਨਹੀਂ ਹੈ, ਉਹਦੇ ਵਰਗਾ ਬਖਸ਼ਿੰਦ ਕੋਈ ਨਹੀਂ ਹੈ, ਉਹਦੇ ਵਰਗਾ ਕਿਰਪਾਲੂ ਕੋਈ ਨਹੀਂ, ਉਹਦੇ ਵਰਗਾ ਦਇਆਲੂ ਕੋਈ ਨਹੀਂ। ਮਨ ਨੂੰ ਜਿੱਦਣ ਉਹ ਮਿਲ ਗਿਆ, ਮਨ ਦੀ ਤਲਾਸ਼ ਮੁੱਕ ਜਾਏਗੀ। ਬਸ ਉਹਨੂੰ ਮਿਲਣ ਵਾਸਤੇ ਸਤਿਗੁਰੂ ਕਹਿੰਦੇ ਭਰਮ ਲਾ, ਭਰਮ ਲਾ ਦੇ, ਭਰਮ ਦਾ ਪੜਦਾ ਪਾਸੇ ਕਰ ਲਓ, ਅਤੇ ਤੇਰੇ ਸਾਹਮਣੇ ਬੈਠਾ ਹੈ, ਉਹ ਤੇਰੇ ਤੋਂ ਦੂਰ ਨਹੀਂ ਹੈ, ਤੇਰੇ ਤੋਂ ਵੱਖਰਾ ਨਹੀਂ ਹੈ, ਤੇਰੇ ਅੰਦਰ ਬੈਠਾ ਹੈ। ਪਰ ਭਾਈ ਤੇਰੀਆਂ ਅੱਖਾਂ ਅੱਗੇ ਭਰਮ ਦੀ ਪੱਟੀ ਬੱਝੀ ਹੈ, ਜਿਸ ਕਰਕੇ ਉਹ ਤੈਨੂੰ ਦਿਸਦਾ ਨਹੀਂ ਹੈ। ਜੇ ਉਹਨੂੰ ਵੇਖਣਾ ਹੈ ਤਾਂ ਆਪਣੀਆਂ ਅੱਖਾਂ ਉੱਤੇ ਬੱਝੀ ਭਰਮ ਦੀ ਪੱਟੀ ਖੋਲ ਦੇ, ਉਹ ਤੇਰੇ ਸਾਹਮਣੇ ਹੈ। ਅਤੇ ਜਿੱਦਣ ਤੈਨੂੰ ਉਹ ਦਿਸ ਪਿਆ, ਉਦਣ ਤੇਰੇ ਨੇਤਰ ਉਹਦਾ ਆਨੰਦ ਮਾਣਨਗੇ, ਉਦਣ ਤੇਰਾ ਮਨ ਉਹਦਾ ਆਨੰਦ ਮਾਣੇਗਾ, ਫਿਰ ਮਨ ਦੀ ਲਾਲਸਾ ਹੋਰ ਕਿਸੇ ਵਸਤੂ ਅਤੇ ਪਦਾਰਥ ਦੀ ਨਹੀਂ ਰਹਿ ਜਾਣੀ। ਬਿਲਕੁਲ ਉਸੇ ਤਰ੍ਹਾਂ ਜਿੱਥੋਂ ਸਤਿਗੁਰੂ ਨੇ ਸ਼ਬਦ ਆਰੰਭਿਆ, ਅਮਲੀ ਅਮਲਾ ਅੰਬੜੈ ਮੱਛੀ ਨੀਤ ਨਾ ਹੋਏ, ਬਰਾਬਰੀ ਕੋਈ ਨਹੀਂ ਹੈ ਜੀ, ਕੋਈ ਬਰਾਬਰੀ ਨਹੀਂ। ਇਨਸਾਨ ਲੱਖ ਯਤਨ ਕਰ ਲਏ, ਜਿੰਨਾ ਕੋਈ ਮਰਜ਼ੀ ਸਮਰੱਥ ਬਣਿਆ ਫਿਰੇ, ਅਕਾਲ ਪੁਰਖ ਦੇ ਬਰਾਬਰ ਕੋਈ ਨਹੀਂ ਹੈ, ਉਹਦੇ ਨਾਮ ਦੇ ਬਰਾਬਰ ਕੋਈ ਨਹੀਂ, ਉਹਦੀ ਬੰਦਗੀ ਦੇ ਬਰਾਬਰ ਕੁਝ ਨਹੀਂ ਹੈ। ਜੋ ਕੁਝ ਮਰਜ਼ੀ ਇਨਸਾਨ ਕਰਦਾ ਫਿਰੇ, ਜਿੱਥੇ ਉਹਦੀ ਬੰਦਗੀ ਹੈ ਉੱਥੇ ਸਭ ਕੁਝ ਛੋਟਾ ਪੈ ਜਾਂਦਾ ਹੈ। ਉਹਦੇ ਚਿੰਤਨ, ਉਹਦੀ ਬੰਦਗੀ, ਉਹਦੇ ਹੁਕਮ ਤੋਂ ਵੱਡਾ ਕੁਝ ਨਹੀਂ ਗੇ। ਇਸ ਤਰ੍ਹਾਂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਸਾਨੂੰ ਸਾਰਿਆਂ ਨੂੰ ਮਤ ਸੋਝੀ ਦੇ ਕੇ ਨਿਵਾਜਿਆ। ਮਾਲਕਾ ਅਸੀਂ ਤੇਰੇ ਤੋਂ ਵਾਰਨੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਨਿੱਕੇ ਨਿੱਕੇ ਟੁਕੜਿਆਂ ਦੇ ਰੂਪ 'ਚ ਅਸੀਂ ਵਾਰਨੇ ਜਾਂਦੇ ਹਾਂ। ਕਿਤੇ ਸਾਡੇ ਮਨਾਂ ਅੰਦਰ ਐਸਾ ਪ੍ਰੇਮ ਬਣਾਵੇ ਕਿ ਜੇ ਸਮਾਜ ਸੰਸਾਰ ਅਤੇ ਨਿਰੰਕਾਰ ਇਹਨਾਂ ਦੋਵਾਂ ਦੇ ਮੋਹ ਵਿੱਚੋਂ ਕੁਝ ਚੁਣਨਾ ਪਵੇ ਤਾਂ ਅਸੀਂ ਨਿਰੰਕਾਰ ਦੀ ਪ੍ਰੀਤ ਚੁਣੀਏ, ਸਾਡਾ ਮਨ ਨਿਰੰਕਾਰ ਦਾ ਪਿਆਰ ਚੁਣੇ, ਨਾ ਕਿ ਸੰਸਾਰ ਦਾ ਮੋਹ। ਬਸ ਇਹ ਪ੍ਰੀਤ ਮਨਾਂ ਅੰਦਰ ਬਣਾਵੇ, ਜਿਵੇਂ ਮੱਛੀ ਨੇ ਪਾਣੀ ਚੁਣਿਆ
ਬਾਕੀ ਪਦਾਰਥਾਂ ਨਾਲੋਂ, ਅਮਲੀ ਨੇ ਨਸ਼ਾ ਚੁਣਿਆ ਬਾਕੀ ਵਸਤੂਆਂ ਨਾਲੋਂ, ਰੱਬੀ ਪਿਆਰਾ ਫਿਰ ਰੱਬੀ ਪ੍ਰੇਮ ਚੁਣਦਾ ਬਾਕੀ ਵਸਤੂਆਂ ਅਤੇ ਪਦਾਰਥਾਂ ਨਾਲੋਂ ਜਿਹੜਾ ਉਹਦੇ ਪ੍ਰੇਮ ਵਿੱਚ ਭਿੱਜ ਜਾਂਦਾ। ਗੁਰੂ ਕਿਰਪਾ ਕਰੇ ਸਾਡਾ ਮਨ ਉਹਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਏ। ਮਲਕ ਅੱਗੇ ਅਰਦਾਸ ਅਰਜ਼ੋਈ ਕਰਿਆ ਕਰੋ ਨਾ।

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ, ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ

ਸਚਨਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋਂ ਜਿਸਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋਸ਼ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੂਜਿਨ ਕਉ ਸੇ ਨਾ ਮਰ ਕੇ ਲਾਗੇ ਕਹੇ ਨਾਨਕ ਤੈ ਸੁਖੋਆ ਤਿਤ ਘਰ ਅਨੰਦ ਵਾਜੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ

ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ।

समग्री तुमरे सुतर धारी तुम देहु।

ਸ਼੍ਰੀ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਰਿੱਠੈ ਸਬਦ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਦਿਆ ਵੈ ਤਾਏ ਸਭ ਥਾਈ ਵੈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ

ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜਵੇ ਦੀਵਾਨਾਂ ਅੰਦਰ ਆਸਾ ਜੀ ਦੀਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਦੀ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਖਰਵਤ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਦਰ ਪ੍ਰਵਾਨ ਕਰਨੀ ਦਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤ ਮੇ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ

ਸਤਨਾਮ ਵਾਹਿਗੁਰੂ ਸਾਹਿਬ ਜੀਓ ਪੂਰਾ ਪ੍ਰਭਿਆ ਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ।

ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀਓ ਤੋਂ ਜਾਤਾ ਮਾਇਆ ਮੋਹ, ਸਭ ਲੋਕੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹਉ ਮੈਂ ਮਾਰ ਮਨਸਾ ਮਨੈ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਅਚਿੰਤ ਕੰਮ ਕਰੈ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ।

ਹੱਥ ਦਿਵਸ ਰਾਤ ਦੁਆਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ।

ਤੂੰ ਠਾਕੁਰ ਤੁਮ ਪਹਿਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ

ਜਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੈ ਸਬਦ ਗੁਜਾਇ, ਤੇਗ ਬਹਾਦਰ ਸਿਮਰਿਐ, ਘਰ ਨੌਰ ਦੇ ਆਵੇ ਤਾਏ, ਸਭ ਥਾਈ ਵੇ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪੇ ਆ ਵੰਡ ਛਕਿਆ, ਦੇਗ ਚਲਾਈ ਤੇ ਗਵਾਈ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ,

ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛੇ ਹਰਿਆਇਤ ਦੇਗ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਰ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ 6 ਪੌੜੀਆਂ, ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗਾਂ ਤੋਂ ਸਮਤ ਬਖਸ਼ਣੀ, ਦਾਰੀ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ

ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ ਹਰਨਾਖ ਸਮਾਰ ਬਚਾਇਆ।

मुक्त पाई रिद सिद्ध सब भगता चरणी लागी गुर कै सहज सुभाई।

ਤੂੰ ਏਕੋ ਪੁਰਖ ਵਿਧਾਤਾ, ਹਉ ਮੈਂ ਮਾਰ ਮਨਸਾ ਮਨੈ ਸਮਣੀ, ਗੁਰ ਕੈ ਸ਼ਬਦ ਪਛਾਤਾ। ਅਚਿੰਤ ਕੰਮ ਕਰੈ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਇ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਿਹੇ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉੱਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਾਈਤਾ ਕੋਏ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸਮਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੌਂਸਾ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹੀ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਏ
तेरा अंतना परावरिया रागयासा महला चौथा सो पुरख एक ओंकार सतगुर प्रसाद सो पुरख नरंजन हर पुरख नरंजन हर गम्मा गम्मा अबारा सब ते आवहीं तुद जी हर सच्चे सृजनहारा सब जी तुम्हारे जी तू जिया का दातारा हर ते आवहो संतो जी सब दुख विसारन हारा हर आपे ठाकुर हर आपे सेवक जी क्या नानक जंत विचारा तू घट घट अंतर सर्व निरंतर जी हर एको पुरख समाणा एक दाते एक पैखारी जी सब तेरे चोज बड़ाना तू आपे दाता आपे भुगता जी हों तुद बिन अवर न जाना तू पार ब्रह्म बेअंत बेअंत जी तेरे क्या गुण आख बखाणा जो सेवहें जो सेवहें तुद जी जन नानक तिन कुरबाणा हर ते आवहें हर ते आवहें तुद जी से जन जुग में सुखवासी से मुगत पए जिन हर ते आया जी तिन टूटी जमकी फांसी जिन निरपौ जिन हर निरपौ ते आया जी तिनका पौ सब गवासी जिन सेवया जिन सेवे

ਕੀਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਜਾਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਭਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜੋ ਮੋਹ ਪਗ ਨਹੀਂ ਚੱਲੇ ਹਮ ਦੇਖਾ ਤਹਿਂ ਡੂਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸ਼ਰਣਾ ਜਿਨ ਤੂੰ ਨਾਹੀਂ ਵੀਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਬ ਤਾਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵਹੁ ਆਪ ਹਾਥ ਦੇ ਮੋਹੇ ਬਚਾਵਹੁ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ।

तन मन थी वे हरे वाहे गुरु जी का खालसा।

ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਉਚੇ ਤੇ ਸਗਲ ਸਮਗਰੀ ਤੁਮਰੈ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵ

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ। ਸੁਨ ਸਾਜਨ ਪ੍ਰੇਮ ਸੰਦੇਸਰਾ, ਅੱਖੀਂ ਤਾਲ ਲਗਨ ਗੁਰ ਤੁੱਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸਵੰਨ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀ ਆ ਵੇਖੋ ਸਦਾ ਹਜ਼ੂਰ। ਹੋਂ ਡੁਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਜਨ ਨਾਨਕ ਅਲੱਖ ਨ ਲਖੀਏ ਗੁਰਮੁਖ ਦੇਨ ਦਿਖਾਲ। ਸੁਖ ਹਉ ਟਲ ਗੁਰ ਸੇਵੀਐ ਅਹੇ ਨੇ ਸਹਿ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਾ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਧ ਰਿੱਠੇ ਸੱਚੇ ਪਾਤਸ਼ਾਹੋ। ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇ ਸਾਹੋ, ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇ ਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤਿਤੁਕੀ ਇੱਕ ਓਂਕਾਰ, ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ।

ਸਤਨਾਮ ਵਾਹਿਗੁਰੂ ਸਾਹਿਬ ਜੀ ਵੱਡੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਸਭਨਾਂ ਦੀਆਂ ਹਾਜ਼ਰੀਆਂ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਿਵਾਜ ਰਹੇ ਨੇ, ਬਾਣੀ ਔਰ ਬਾਣੀ ਦੇ ਨਾਲ ਜੋੜ ਰਹੇ ਹਨ। ਤਨ ਕਰਕੇ ਔਰ ਮਨ ਕਰਕੇ ਸੂਰਵੀਰਤਾ ਵਾਲਾ ਗੁਣ ਸਤਿਗੁਰੂ ਮਹਾਰਾਜ ਜੀ ਬਖਸ਼ਦੇ ਨੇ। ਰੋਜ਼ਾਨਾ ਦੀਵਾਨ ਨੂੰ ਸਜਦੇ ਹਨ, ਰੱਬੀ ਬਾਣੀ ਦੇ ਅਭਿਆਸ ਸ਼ਸਤਰ ਅਭਿਆਸ ਰੋਜ਼ਾਨਾ ਹੁੰਦੇ ਨੇ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਲਾਰਦੀਨ ਨਾਮ ਦਾ ਕਾਜੀ ਆਇਆ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠਾ ਹੈ। ਜਦੋਂ ਕਰਮ ਦੀ ਵਿਚਾਰ ਚੱਲੀ ਕਿ ਜੋ ਪਰਮੇਸ਼ਵਰ ਨੇ ਸਾਡੇ ਕੀਤੇ ਹੋਏ ਕਰਮ ਦੇ ਅਨੁਸਾਰ ਲੇਖ ਲਿਖਿਆ, ਉਹਨੂੰ ਕੋਈ ਬਦਲ ਨਹੀਂ ਸਕਦਾ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਜਿਵੇਂ ਗੁਰਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਫਿਰ ਗੁਰੂ ਮਹਾਰਾਜ ਦੇ ਦਰ 'ਤੇ ਆ ਕੇ ਜਿਹੜੀਆਂ ਸੰਗਤਾਂ ਦਾਤਾਂ ਮੰਗਦੀਆਂ ਨੇ, ਉਹਨਾਂ ਨੂੰ ਫਿਰ ਉਹ ਫਲ ਸਤਿਗੁਰੂ ਜੀ ਕਿਵੇਂ ਦੇ ਦਿੰਦੇ ਆ? ਕੁਝ ਸਵਾਲ ਵੀ ਨੇ, ਕੁਝ ਸ਼ੰਕਾ ਵੀ ਹੈ। ਸਤਿਗੁਰੂ ਮਹਾਰਾਜ ਜੀ ਅੱਗੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੋ ਮੇਰੇ ਮਨ ਦੇ ਵਿੱਚ ਸ਼ੰਕਾ ਹੈ ਉਹ ਵੀ ਦੂਰ ਕਰੋ, ਔਰ ਜੋ ਸਵਾਲ ਹੈ ਉਹਦਾ ਵੀ ਜਵਾਬ ਆਪ ਜੀ ਦਿਓ। ਕਰਮ ਕੀਤੇ ਨੇ, ਕਰਮ ਦਾ ਹਿਸਾਬ ਕਰਮ ਦਾ ਲੇਖਾ ਜੋਖਾ ਪਰਮੇਸ਼ਵਰ ਨੇ ਕਰਨਾ, ਔਰ ਦਾਤਾਂ ਪਰਮੇਸ਼ਵਰ ਦੇ ਹੱਥ ਵਿੱਚ ਨੇ। ਕੋਈ ਇਹਦੇ ਵਿੱਚ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋਟ ਨ ਆਵਈ ਅਗਨਤ ਭਰੇ ਭੰਡਾਰ। ਇੱਕੋ ਹੀ ਦਾਤਾ ਹੈ ਔਰ ਉਹੀ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈ। ਜੇ ਸਾਨੂੰ ਇਹ ਮਨੁੱਖਾ ਜਨਮ ਵੀ ਦਿੱਤਾ ਹੈ ਤਾਂ ਇਹ ਉਸ ਦਾਤੇ ਦੀ ਬਹੁਤ ਵੱਡੀ ਦਾਤ ਹੈ, ਜੋ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਜਦੋਂ ਗੁਰੂ ਮਹਾਰਾਜ ਨੇ ਸਲਾਰਦੀਨ ਨਾਮ ਦਾ ਜਿਹੜਾ ਇਹ ਕਾਜ਼ੀ ਸਤਿਗੁਰੂ ਮਹਾਰਾਜ ਜੀ ਕੋਲ ਆਇਆ ਹੈ, ਉਹਨੂੰ ਫਿਰ ਸਤਿਗੁਰੂ ਜੀ ਜਵਾਬ ਕਿਸ ਢੰਗ ਦੇ ਨਾਲ ਦਿੰਦੇ ਨੇ ਆਓ, ਬੜੇ ਪਿਆਰ ਸਤਿਕਾਰ ਦੇ ਨਾਲ ਅਗਲਾ ਇਤਿਹਾਸ ਸਰਵਨ ਕਰੀਏ ਜੀ।
1: ਬੜੋ ਪ੍ਰਸੰਨ ਕਾਜੀ ਕੋ ਸੁਣ ਕੇ।
0: ਜਦੋਂ ਇਸ ਕਾਜੀ ਦੇ ਪਾਸੋਂ ਗੁਰੂ ਮਹਾਰਾਜ ਜੀ ਨੇ ਇਹ ਬਚਨ ਸੁਣਨਾ ਕੀਤੇ ਹਨ,
1: ਉਤਰ ਦੀਨ ਸਮਤ ਤੇ ਭਿੰਨ ਕੈ।
0: ਮਹਾਰਾਜ ਜੀ ਨੇ ਫਿਰ ਉੱਤਮ ਮਤ ਦੇ ਨਾਲ, ਕਿਉਂਕਿ ਸਤਿਗੁਰੂ ਜੀ ਉੱਤਮ ਮਤ ਦੇ ਧਾਰਨੀ ਨੇ, ਅਸੀਂ ਤੁੱਛ ਮਤ ਦੇ ਹਾਂ, ਅਤੇ ਸਤਿਗੁਰੂ ਮਹਾਰਾਜ ਕੋਲ ਆ ਕੇ ਆਪਣੀ ਮਤ ਰੱਖ ਕੇ ਉੱਤਮ ਮਤ ਦੇ ਧਾਰਨੀ ਬਣਨਾ। ਅਸੀਂ ਇੱਥੇ ਆ ਕੇ ਬੇਨਤੀ ਕਰਨੀ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ, ਮੇਰੀ ਮਤ ਥੋੜ੍ਹੀ ਹੈ, ਛੋਟੀ ਮਤ ਦਾ ਹਾਂ ਮੈਂ। ਅਤੇ ਛੋਟੀ ਮਤ ਵਾਲਾ ਜਿਹੜਾ ਉਹ ਸੋਚੇਗਾ ਵੀ ਨੀਵੇਂ ਤਲ 'ਤੇ, ਛੋਟੇ ਤਲ 'ਤੇ, ਇਸ ਲਈ ਮੈਨੂੰ ਉੱਤਮ ਮਤ ਆਪ ਜੀ ਬਖਸ਼ੋ। ਅਸੀਂ ਮਨ ਮਤ ਨੂੰ ਛੱਡ ਕੇ ਗੁਰਮਤ ਦੇ ਧਾਰਨੀ ਬਣਨਾ, ਗੁਰਮਤ ਗੁਰੂ ਦੀ ਮਤ ਨੂੰ ਲੈ ਕੇ। ਸਤਿਗੁਰੂ ਮਹਾਰਾਜ ਜੀ ਹੁਣ ਉੱਤਮ ਮਤ ਦੇ ਨਾਲ ਇਸ ਕਾਜੀ ਨੂੰ ਜਵਾਬ ਦਿੰਦੇ ਹਨ।
1: ਸੁਣ ਕਾਜੀ ਬੜ ਬੁੱਧ ਵਿਚਾਰੀ।
0: ਮਹਾਰਾਜ ਜੀ ਕਹਿੰਦੇ ਕਾਜੀ ਸੁਣਨਾ ਕਰੋ, ਜੋ ਆਪਣੀ ਮਤ ਦੇ ਅਨੁਸਾਰ ਤੁਸੀਂ ਇਹ ਸਵਾਲ ਸਾਨੂੰ ਕੀਤਾ ਹੈ। ਇਹ ਵੀ ਧਿਆਨ ਰੱਖਣਾ, ਕੇਵਲ ਇਹ ਕਾਜ਼ੀ ਵਾਸਤੇ ਨਹੀਂ, ਇਹ ਸਾਡੇ ਤੁਹਾਡੇ ਸਾਰਿਆਂ ਦੇ ਵਾਸਤੇ ਹੈ। ਜੇ ਆਪਾਂ ਕਹੀਏ ਵੀ ਇਕੱਲੇ ਕਾਜ਼ੀ ਨੂੰ ਸਮਝਾ ਰਹੇ ਹਾਂ, ਨਹੀਂ, ਜਿੰਨੇ ਵੀ ਆਪਾਂ ਇਤਿਹਾਸ ਸੁਣ ਰਹੇ ਹਾਂ ਜਾਂ ਸਾਡੇ ਤੋਂ ਬਾਅਦ ਸੁਣਨਗੇ, ਇਹ ਹਰ ਇੱਕ ਦੇ ਵਾਸਤੇ ਵਿਚਾਰ ਹੈ। ਤੋ ਮਹਾਰਾਜ ਜੀ ਫਿਰ ਦੱਸਦੇ ਹਨ,
1: ਅਹੈ ਜਥਾ ਵਤ ਤਥਾ ਉਚਾਰੀ।
0: ਮਹਾਰਾਜ ਕਹਿੰਦੇ ਇਹ ਬੋਲ ਕੇ ਨਹੀਂ, ਸਮਝਾ ਕੇ ਇਹ ਗੱਲ ਜਿਹੜੀ ਆ ਉਹ ਸਮਝ ਆਏਗੀ। ਕਈ ਵਾਰੀ ਪ੍ਰੈਕਟੀਕਲ ਜਿਹੜਾ ਉਹ ਸਮਝਾਉਣਾ ਪੈਂਦਾ, ਇਕੱਲੀ ਬੋਲ ਕੇ ਗੱਲ ਨਹੀਂ ਬਣਦੀ। ਕੋਈ ਸਵਾਲ ਕਰੇ, ਅਸੀਂ ਉਹਨੂੰ ਜਵਾਬ ਦਈਏ, ਉਹ ਕਹਿੰਦਾ ਮੇਰੀ ਤਸੱਲੀ ਨਹੀਂ ਹੋਈ, ਵੀ ਮੈਨੂੰ ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਹੋਈ, ਸਮਝ ਨਹੀਂ ਆਈ। ਉਹਦੇ ਲਈ ਫਿਰ ਉਹਨੂੰ ਪ੍ਰਤੱਖ ਜਿਹੜਾ ਉਹ ਪ੍ਰਮਾਣ ਦੇ ਕੇ ਸਮਝਾਉਣਾ ਪੈਂਦਾ। ਇਸੇ ਤਰ੍ਹਾਂ ਮਹਾਰਾਜ ਜੀ ਵੀ ਸਮਝਾਉਣ ਲੱਗੇ ਹਨ,
1: ਜਾਨਨ ਕੋ ਜੇ ਮਹਮ ਦੇਤ।
0: ਮਹਾਰਾਜ ਕਹਿੰਦੇ ਜਿਹੜੇ ਗੁਰੂ ਸਾਹਿਬ ਜੀ ਦੇ ਦਰ ਤੇ ਆਉਂਦੇ ਹਨ ਔਰ ਗੁਰੂ

0: ਇਹਨੂੰ ਇਸ ਢੰਗ ਦੇ ਨਾਲ ਜਿਹੜਾ ਅਵਲੋਕੋ, ਅਵਲੋਕੋ ਮਤਲਬ ਦੇਖਣਾ ਕਰੋ। ਸਾਹਿਬ ਜੀ ਕਹਿੰਦੇ ਜਿਹੜੇ ਸਤਿਗੁਰੂ ਦੇ ਦਰ 'ਤੇ ਆਉਂਦੇ ਨੇ, ਫਿਰ ਇੱਕ ਵਾਰੀ ਧਿਆਨ ਦੇ ਕੇ ਸੁਣਨਾ, ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਮੰਡੀ ਦਾ ਰਾਜਾ ਚੱਲ ਕੇ ਆਇਆ ਸੀ, ਉਦੋਂ ਮਹਾਰਾਜ ਨੇ ਇਹ ਬਚਨ ਪੜ੍ਹੇ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਜੋ ਪਰਮੇਸ਼ਵਰ ਨੇ ਲਿਖ ਦਿੱਤਾ ਉਹਨੂੰ ਮਿਟਾ ਕੋਈ ਨਹੀਂ ਸਕਦਾ। ਅਤੇ ਉਹਦੇ ਮਨ ਦੇ ਵਿੱਚ ਵੀ ਸਵਾਲ ਸੀ ਵੀ ਜੇ ਪਰਮੇਸ਼ਵਰ ਦਾ ਲਿਖਿਆ ਕੋਈ ਮਿਟਾ ਨਹੀਂ ਸਕਦਾ, ਫਿਰ ਅਸੀਂ ਗੁਰੂ ਦੇ ਦਰ 'ਤੇ ਕਿਉਂ ਆਉਣਾ, ਫਿਰ ਗੁਰੂ ਵਾਲੇ ਕਿਉਂ ਬਣਨਾ, ਕਿਉਂ ਆ ਕੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜਨਾ, ਸੰਗਤ ਕਰਨੀ ਹੈ, ਜੇ ਸਾਡਾ ਲਿਖਿਆ ਲੇਖ ਮਿਟਣਾ ਹੀ ਨਹੀਂ ਹੈ। ਮਹਾਰਾਜ ਨੇ ਫਿਰ ਉਹਨੂੰ 3 ਦਿਨ ਦਾ ਸਮਾਂ ਦੇ ਕੇ ਉਹਦੇ ਮਨ ਦੀ ਸ਼ੰਕਾ ਦੂਰ ਕਰ ਦਿੱਤੀ ਸੀ। ਸਮਝ ਆ ਗਈ ਕਿ 2 ਰੂਪ ਨੇ ਪਰਮੇਸ਼ਵਰ ਦੇ, ਸਰਗੁਣ ਨਿਰਗੁਣ, ਨਿਰੰਕਾਰ ਸੁਨ ਸਮਾਧੀ ਆਪ। ਉਹ ਸਰਗੁਣ ਵੀ ਹੈ, ਉਹ ਨਿਰਗੁਣ ਵੀ ਹੈ, ਉਹ ਦ੍ਰਿਸ਼ਟਮਾਨ ਵੀ ਹੈ, ਉਹ ਅਦ੍ਰਿਸ਼ਟਮਾਨ ਵੀ ਹੈ, ਜਿਹੜਾ ਦਿਖਾਈ ਨਹੀਂ ਦਿੰਦਾ। ਜਦੋਂ ਅਦ੍ਰਿਸ਼ਟ ਜਿਹੜਾ ਦਿਖਾਈ ਨਾ ਦੇਵੇ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਉਹ 3 ਗੁਣਾਂ ਤੋਂ ਭਿੰਨ ਹੈ, ਅਲੇਖ ਹੈ, ਅਭੇਖ ਹੈ, ਉਹਦੀ ਤਸਵੀਰ ਨਹੀਂ ਬਣਾਈ ਜਾ ਸਕਦੀ, ਉਹਦਾ ਲੇਖ ਨਹੀਂ ਤਿਆਰ ਕੀਤਾ ਜਾ ਸਕਦਾ। ਇਸ ਲਈ ਪ੍ਰਗਟ ਰੂਪ ਕੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਬਾਣੀ ਪ੍ਰਗਟ ਰੂਪ ਹੈ ਉਹਦਾ, ਜਿਹਨੂੰ ਗੁਰੂ ਦੀ ਪਦਵੀ ਦਿੱਤੀ ਗਈ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਪ੍ਰਗਟ ਰੂਪ ਹੈ। ਇੱਥੇ ਵੀ ਉਸ ਮਾਲਕ ਨੇ ਵਰਤਣਾ, ਅਤੇ ਉਹ ਜਿੱਥੇ ਅਦ੍ਰਿਸ਼ਟਮਾਨ ਹੈ ਉੱਥੇ ਵੀ ਉਹ ਵਰਤ ਰਿਹਾ। ਸਰਗੁਣ ਵਿੱਚ ਵੀ ਉਹਨੇ ਵਰਤਣਾ ਔਰ ਨਿਰਗੁਣ ਵਿੱਚ ਵੀ ਉਹਨੇ ਵਰਤਣਾ, ਪਰ ਜਿਹੜਾ ਉਹਦੇ ਨਾਲ ਜੁੜ ਗਿਆ ਉਹਨੂੰ ਸਮਝ ਆਏਗੀ, ਜਿਹੜਾ ਨਹੀਂ ਜੁੜਿਆ ਉਹਨੂੰ ਸਮਝ ਨਹੀਂ ਆਏਗੀ। ਜਿਹੜਾ ਜੁੜੇਗਾ ਉਹਨੂੰ ਉਹਦੇ ਬਾਰੇ ਸਮਝ ਆਏਗੀ, ਪਰ ਜਿਹੜਾ ਜੁੜਿਆ ਹੀ ਨਹੀਂ ਉਹਨੂੰ ਕੀ ਸਮਝ ਆਏਗੀ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹਨ,
1: ਇਮ ਕਹਿ ਕਰ ਕਾਗਦ ਮਸ ਲੈ ਕੇ।
0: ਮਹਾਰਾਜ ਜੀ ਨੇ ਇੱਕ ਕਾਗਜ਼ ਔਰ ਮਸ, ਮਸ ਕਹਿੰਦੇ ਆ ਸ਼ਾਹੀ, ਸਤਿਗੁਰੂ ਮਹਾਰਾਜ ਜੀ ਨੇ ਮੰਗਵਾਉਣਾ ਕੀਤੀ ਹੈ।
1: ਪੂਰਬ ਮੋਹਰ ਦਿਖਾਵਨ ਕਹਿ ਕੇ,
0: ਔਰ ਇੱਕ ਮੋਹਰ ਸਤਿਗੁਰੂ ਮਹਾਰਾਜ ਜੀ ਨੇ ਮੰਗਵਾਈ ਹੈ, ਮੋਹਰ ਸਟੈਂਪ ਜਿਹੜੀ ਹੈ ਉਹ ਸਾਹਿਬ ਜੀ ਨੇ ਮੰਗਵਾਈ, ਇੱਕ ਕਾਗਜ਼, ਇੱਕ ਸ਼ਾਹੀ ਅਤੇ ਇੱਕ ਮੋਹਰ ਸਤਿਗੁਰੂ ਮਹਾਰਾਜ ਜੀ ਨੇ ਮੰਗਵਾਈ। ਅਤੇ ਜਦੋਂ ਮੋਹਰ ਲਿਆਂਦੀ ਗੁਰੂ ਕੇ ਪਿਆਰਿਆਂ ਨੇ, ਸਤਿਗੁਰੂ ਜੀ ਉਹਨੂੰ ਹੱਥ ਵਿੱਚ ਪਕੜ ਦਿਖਾਉਂਦੇ ਹਨ।
1: ਬਰਨ ਅਪੁੱਠੇ ਇਸ ਪਰ ਹੈ,
0: ਮਹਾਰਾਜ ਕਹਿੰਦੇ ਕਾਜੀ ਜੀ ਆ ਮੋਹਰ ਹੈ, ਇਹ ਸਟੈਂਪ ਹੈ, ਇਹਦੇ ਉੱਤੇ ਕੁਛ ਅੱਖਰ ਲਿਖੇ ਹੋਏ ਨੇ, ਅਤੇ ਤੁਸੀਂ ਦੇਖ ਕੇ ਜਰਾ ਦੱਸੋ ਵੀ ਇਹ ਅੱਖਰ ਸਿੱਧੇ ਨੇ ਕਿ ਪੁੱਠੇ ਨੇ। ਜਦੋਂ ਆਪਾਂ ਮੋਹਰ ਹੱਥ ਵਿੱਚ ਪਕੜ ਕੇ ਦੇਖਾਂਗੇ ਵੀ ਇਹਦੇ ਜਿਹੜੇ ਅੱਖਰ ਨੇ ਉਹ ਸਿੱਧੇ ਨੇ ਜਾਂ ਪੁੱਠੇ ਨੇ, ਸਤਿਗੁਰੂ ਮਹਾਰਾਜ ਜੀ ਪੁੱਛਦੇ ਹਨ।
1: ਇਨ ਤੇ ਕਾਜ ਸਰਤ ਨਹਿਂ ਲਹਿ,
0: ਆਖਿਆ ਜੀ ਇਹ ਤਾਂ ਅੱਖਰ ਪੁੱਠੇ ਦਿਸਦੇ ਆ, ਜਿਹੜੇ ਉਹਦੇ ਵਿੱਚ ਅੱਖਰ ਨੇ ਮੋਹਰ ਵਿੱਚ ਲਿਖੇ ਹੋਏ ਉਹ ਤਾਂ ਪੁੱਠੇ ਦਿਸਦੇ ਆ, ਔਰ ਇਹ ਜਿਹੜਾ ਇਹਦੇ ਨਾਲ ਕਾਰਜ ਸਵਰਨਾ ਨਹੀਂ। ਜੇ ਆਪਾਂ ਮੋਹਰ ਦੇਖੀਏ, ਮੋਹਰ ਵਿੱਚ ਲਿਖੇ ਹੋਏ ਅੱਖਰ ਜਿਹੜੇ ਆ ਉਹ ਪੁੱਠੇ ਦਿਸਦੇ ਆ, ਅਤੇ ਪੁੱਠੇ ਅੱਖਰਾਂ ਨਾਲ ਕਾਰਜ ਸਵਰਨਾ ਨਹੀਂ, ਕੰਮ ਤਾਂ ਨਹੀਂ ਬਣ ਸਕਦਾ। ਪੁੱਠੇ ਅੱਖਰਾਂ ਵਾਲੀ ਮੋਹਰ ਤੁਸੀਂ ਲਾ ਦਿਓ ਜਿਹਦੇ 'ਚ ਅੱਖਰ ਹੀ ਪੁੱਠੇ ਹੋਣ, ਉਹ ਕਾਰਜ ਸਵਰਨਾ ਹੀ ਨਹੀਂ, ਪੂਰਾ ਹੀ ਨਹੀਂ ਹੋਣਾ, ਅਧੂਰਾ ਮੰਨਿਆ ਉਹ ਕਾਗਜ਼, ਉਹ ਪੇਪਰ ਅਧੂਰਾ ਮੰਨਿਆ ਜਾਏਗਾ। ਮੰਨ ਲਓ ਵੀ ਇੱਕ ਪੇਪਰ ਹੈ, ਇੱਕ ਕਾਗਜ਼ ਹੈ, ਉਹਦੇ 'ਤੇ ਅਸੀਂ ਹਜ਼ਾਰਾਂ ਲੱਖਾਂ ਕਰੋੜਾਂ ਦੀ ਸੰਪਤੀ ਲਿਖ ਦਿੱਤੀ, ਪਰ ਉਹਦੇ ਉੱਤੇ ਜਿਹੜੀ ਮੋਹਰ ਲਗਾਉਣੀ ਸੀ ਉਹ ਮੋਹਰ ਲਗਾਤੀ ਪੁੱਠੇ ਅੱਖਰਾਂ ਦੀ, ਅਤੇ ਕੀ ਉਹ ਮੰਨਿਆ ਜਾਏਗਾ? ਨਹੀਂ ਮੰਨਿਆ ਜਾਏਗਾ, ਕਿਉਂਕਿ ਉਹਨਾਂ ਨੇ ਕਹਿਣਾ ਇਹ ਮੋਹਰ ਤਾਂ ਪੁੱਠੀ ਹੈ, ਇਹਦੇ ਅੱਖਰ ਤਾਂ ਪੁੱਠੇ ਨੇ, ਇਹ ਪ੍ਰਵਾਨ ਨਹੀਂ ਹੋਣਾ ਭਾਵੇਂ ਤੁਸੀਂ ਉਹਦੇ 'ਤੇ ਕਰੋੜਾਂ ਦੀ ਸੰਪਤੀ ਲਿਖਦੇ ਹੋ, ਭਾਵੇਂ ਉਹਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਧਨ ਪਦਾਰਥ ਲਿਖਦੇ ਹੋ ਉਹ ਕਿਸੇ ਕੰਮ ਦਾ ਨਹੀਂ, ਕਿਉਂਕਿ ਅੱਖਰ ਤਾਂ ਮੋਹਰ ਦੇ ਪੁੱਠੇ ਨੇ। ਇਸ ਤਰ੍ਹਾਂ ਜਿਵੇਂ ਪੁੱਠੇ ਮੋਹਰ ਦੇ ਅੱਖਰਾਂ ਨਾਲ ਕਾਰਜ

0: ਕੇ ਕਾਗਜ਼ ਦੇ ਉੱਤੇ ਲਗਾ ਦਿੱਤਾ ਜਾਵੇ।
1: ਪਾਏ ਬਰਨ ਸੂਦੇ ਇਸ ਪਾਏ,
0: ਫਿਰ ਉਹ ਅੱਖਰ ਸਿੱਧੇ ਹੋ ਜਾਂਦੇ ਆ। ਜਿਹੜੋਂ ਅਸੀਂ ਉਸ ਮੋਹਰ ਨੂੰ ਹੱਥ ਵਿੱਚ ਪਕੜਿਆ ਅਤੇ ਅੱਖਰ ਪੁੱਠੇ, ਉਸੇ ਨੂੰ ਜਦੋਂ ਅਸੀਂ ਮੋਹਰ ਲਗਾਤੀ ਕਾਗਜ਼ ਦੇ ਉੱਪਰ, ਫਿਰ ਉਹ ਸੂਧੇ ਸੂਧੇ ਮਤਲਬ ਸਿੱਧੇ ਹੋ ਜਾਂਦੇ ਹਨ।
1: ਸੁਣ ਕਾਜੀ ਨਰ ਜਨਮੈ ਜਬੈ,
0: ਕਾਜੀ ਜੀ ਇਹ ਤਾਂ ਅਸੀਂ ਪ੍ਰਤੱਖ ਤੁਹਾਨੂੰ ਜੋ ਦਿਖਾਇਆ ਹੈ, ਹੁਣ ਸੁਣੋ। ਸੁਣ ਕਾਜੀ ਨਰ ਜਨਮੈ ਜਬੈ, ਜਦੋਂ ਇਹ ਪ੍ਰਾਣੀ ਦਾ ਜਨਮ ਹੁੰਦਾ ਹੈ।
1: ਪ੍ਰਥਮ ਕਰਮ ਅਨੁਸਾਰੀ ਤਵੈ,
0: ਜਦੋਂ ਇਹਦਾ ਜਨਮ, ਹੁਣ ਆਪਾਂ ਸਾਰਿਆਂ ਦਾ ਜਨਮ ਹੋਇਆ ਤੇ ਜਨਮ ਤੇ ਸਾਡੇ ਪੂਰਵਲੇ ਕਰਮ ਦੇ ਆਧਾਰ ਤੇ ਹੀ ਆ ਨਾ। ਅਸੀਂ ਪਿਛਲੇ ਜਨਮ ਦੇ ਵਿੱਚ ਅਸੀਂ ਪਤਾ ਨਹੀਂ ਕਿਹੜੇ ਕਰਮ ਕੀਤੇ ਆ, ਸਾਨੂੰ ਨਹੀਂ ਪਤਾ ਅਸੀਂ ਕਿਹੜੇ ਕਰਮ ਕਰਕੇ ਇਸ ਮਨੁੱਖਾ ਦੇਹੀ ਦੇ ਵਿੱਚ ਆਏ ਹਾਂ, ਔਰ ਕਿੰਨੇ ਜਨਮਾਂ ਤੋਂ ਅਸੀਂ ਆ ਰਹੇ ਹਾਂ ਜਾ ਰਹੇ ਹਾਂ, ਸਾਨੂੰ ਤਾਂ ਇਹ ਵੀ ਹਿਸਾਬ ਕਿਤਾਬ ਨਹੀਂ ਪਤਾ ਹਜੇ ਤੱਕ। ਬਸ ਇਹ ਭਗਤ ਸਹਿਬਾਨਾਂ ਤੋਂ ਸਾਨੂੰ ਪਤਾ ਲੱਗਾ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਅਸੀਂ ਉਹਦੇ ਤੋਂ ਬਹੁਤ ਜਨਮ ਵਿਛੜੇ ਹੋਏ ਹਾਂ। ਇਹ ਮਨੁੱਖਾ ਦੇਹੀ ਸਾਨੂੰ ਇਸ ਵਾਰ ਜਿਹੜੀ ਮਿਲੀ ਹੈ, ਇਹ ਉਹਦੇ ਲੇਖੇ ਲਾਉਣ ਵਾਸਤੇ ਮਿਲੀ ਹੈ। ਜਾਂ ਅਸੀਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ, ਇਹ ਗੋਬਿੰਦ ਦੇ ਮਿਲਾਪ ਵਾਸਤੇ ਹੈ। ਪਰ ਇਸ ਤੋਂ ਪਹਿਲਾਂ ਜਿਹੜੇ ਜਨਮ ਮਿਲੇ ਹੋਣਗੇ, ਪਤਾ ਨਹੀਂ ਕਿਹੜੀਆਂ ਜੂਨਾਂ ਵਿੱਚ ਹੋਵਾਂਗੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਇਸ ਵਾਸਤੇ ਮਹਾਰਾਜ ਕਹਿੰਦੇ ਇਹ ਜਿਹੜਾ ਜਨਮ ਮਿਲਿਆ ਹੈ, ਪ੍ਰਥਮ ਕਰਮ ਅਨੁਸਾਰੀ ਤਬੈ, ਪ੍ਰਥਮ ਮਤਲਬ ਪਹਿਲਾਂ ਕੀਤੇ ਹੋਏ ਕਰਮ ਦੇ ਅਨੁਸਾਰ ਇਹ ਜਨਮ ਮਿਲਿਆ ਹੈ।
1: ਹੋਨਹਾਰ ਸਿਰ ਲਿਖੀ ਸੋ ਜਾਏ,
0: ਤੇ ਜਦੋਂ ਜਨਮ ਉਹਨੇ ਦਿੱਤਾ ਹੈ ਤੇ ਸਾਡੇ ਪੂਰਬਲੇ ਕਰਮ ਦੇ ਆਧਾਰ ਉੱਤੇ ਇੱਕ ਲੇਖ ਲਿਖ ਕੇ ਸਾਡੇ ਜੀਵਨ ਦਾ ਉਹਨੇ ਮਾਲਕ ਨੇ ਜਨਮ ਸਾਨੂੰ ਦਿੱਤਾ ਹੈ।
1: ਉਠੇ ਬਰਨ ਮੋਹਰ ਜਿਸ ਪਾਏ,
0: ਹੋ ਸਕਦਾ ਵੀ ਮੇਰੇ ਪਿਛਲੇ ਕਰਮ ਮਾੜੇ ਹੋਣ, ਹੋ ਸਕਦਾ ਜੋ ਪਿਛਲੇ ਕਰਮ ਵਾਲਾ ਜੀਵਨ ਮੈਂ ਜੀ ਕੇ ਆਇਆ ਉਹ ਮੇਰੇ ਪੁੱਠੇ ਅੱਖਰਾਂ ਵਾਲਾ ਹੋਵੇ। ਐਸਾ ਜਨਮ ਮੈਨੂੰ ਮਨੁੱਖਾ ਦੇਹੀ ਵਾਲਾ ਮਿਲ ਗਿਆ, ਪਰ ਮੇਰੇ ਪੂਰਬਲੇ ਕਰਮ। ਹੁਣ ਕਈ ਇਨਸਾਨ ਕਹਿੰਦੇ ਆ ਅਸੀਂ ਤੇ ਕਦੇ ਕਿਸੇ ਦਾ ਮਾੜਾ ਕੀਤਾ ਨਹੀਂ, ਅਸੀਂ ਤੇ ਕਦੇ ਨਹੀਂ ਕਿਸੇ ਦਾ ਮਾੜਾ ਕਰਦੇ ਨਾ ਕੀਤਾ ਹੈ, ਸਾਡੇ ਨਾਲ ਹੀ ਮਾੜਾ ਕਿਉਂ ਹੁੰਦਾ, ਸਾਡੇ ਨਾਲ ਹੀ ਮਾੜਾ ਕਿਉਂ ਹੁੰਦਾ? ਇਹਦਾ ਮਤਲਬ ਉਸ ਰੱਬ ਨੂੰ ਕੋਈ ਸ਼ੌਂਕ ਹੈ ਸਾਨੂੰ ਮਾੜਾ ਫਲ ਦੇਣ ਦਾ? ਨਹੀਂ, ਇਹ ਸਾਡਾ ਕੋਈ ਨਾ ਕੋਈ ਕੀਤਾ ਹੋਇਆ ਕਰਮ ਹੈ ਜਿਹੜਾ ਸਾਡੇ ਅੱਗੇ ਆ ਗਿਆ। ਉਹ ਹੁਣ ਪੁੰਗ ਰਿਹਾ, ਕੋਈ ਪਹਿਲਾਂ ਪੁੰਗਰ ਗਿਆ, ਕੋਈ ਬਾਅਦ ਵਿੱਚ ਪੁੰਗਰ ਗਿਆ, ਹੈ ਤਾਂ ਸਾਡੇ ਕਰਮਾਂ ਦੀ ਖੇਡ ਹੈ ਨਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ, ਹੈ ਤੇ ਕਰਮ ਖੇਡ ਹੀ ਹੈ। ਅਸੀਂ ਆਪਣੇ ਕੀਤੇ ਕਰਮ ਤੋਂ ਹੀ ਉਹਦੇ ਤੋਂ ਵਿਛੜੇ ਹੋਏ ਹਾਂ, ਉਹਨੇ ਨਹੀਂ ਵਿਛੋੜਿਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਦਾ ਮਤਲਬ ਕੀਤੇ ਹੋਏ ਕਰਮ ਦੇ ਅਨੁਸਾਰ ਮੈਂ ਵਿਛੜਿਆ ਹਾਂ। ਮਹਾਰਾਜ ਕਹਿੰਦੇ ਹੁਣ ਧਿਆਨ ਦੇ ਕੇ ਸੁਣਿਓ, ਜਦੋਂ ਤੱਕ ਮੋਰ ਦੇਖ ਰਹੇ ਸੀ ਉਹਦੇ ਅੱਖਰ ਪੁੱਠੇ ਸੀ। ਸਾਨੂੰ ਇਹ ਜਨਮ ਪਰਮੇਸ਼ਵਰ ਨੇ ਦਿੱਤਾ ਹੈ, ਔਰ ਪੁਰ ਪ੍ਰਥਮ ਕਰਮ ਅਨੁਸਾਰੀ, ਪਹਿਲੇ ਜੋ ਅਸੀਂ ਕਰਮ ਕੀਤੇ ਹੈ ਉਹਦੇ ਅਨੁਸਾਰ, ਕਰਮ ਦੇ ਫਲ ਦੇ ਅਨੁਸਾਰ ਸਾਨੂੰ ਮਨੁੱਖਾ ਦੇਹੀ ਤਾਂ ਮਿਲ ਗਈ, ਪਰ ਉਹ ਜਿਹੜੇ ਕਰਮ ਸੀ ਉਹਦੇ ਅਨੁਸਾਰ ਸਾਡੇ ਜਿਹੜੇ ਕਰਮ ਨੇ ਉਹ ਇਸ ਮੋਰ ਦੇ ਪੁੱਠੇ ਅੱਖਰਾਂ ਦੀ ਤਰ੍ਹਾਂ ਨੇ। ਅਸੀਂ ਜਦੋਂ ਗੁਰੂ ਮਹਾਰਾਜ ਦੇ ਦਰ 'ਤੇ ਆਉਂਦੇ ਹਾਂ, ਸਾਡੀ ਜਿਹਨੂੰ ਸਮਝ ਆ ਗਈ ਵੀ ਮੈਂ ਗੁਰੂ ਦਰ 'ਤੇ ਕਿਉਂ ਆਇਆ, ਕਾਹਦੇ ਵਾਸਤੇ ਆਇਆ, ਇਹ ਵੀ ਧਿਆਨ ਰੱਖਿਓ। ਕਿਉਂਕਿ ਹਜੇ ਬਹੁਤਿਆਂ ਨੂੰ ਇਹ ਗੱਲ ਪਤਾ ਹੀ ਨਹੀਂ, ਅਸੀਂ ਗੁਰਦੁਆਰਾ ਸਾਹਿਬ ਆ ਕਿਉਂ ਰਹੇ ਹਾਂ, ਕਿਉਂ ਆ ਰਹੇ ਹਾਂ, ਕਾਹਦੇ ਵਾਸਤੇ ਮੈਂ ਆਉਣਾ ਗੁਰੂ ਮਹਾਰਾਜ ਦੇ ਦਰ ਉੱਤੇ। ਸਾਹਿਬ ਜੀ ਕਹਿੰਦੇ ਪੂਰਬਲੇ ਕਰਮ ਦੇ ਅਨੁਸਾਰ ਜਿਹੜੇ ਅਸੀਂ ਕਰਮ ਕੀਤੇ ਨੇ ਉਹ ਇਸ ਮੋਰ ਦੇ ਪੁੱਠੇ ਅੱਖਰਾਂ ਦੀ ਤਰ੍ਹਾਂ ਹੁੰਦੇ ਹਨ।
1: ਜਬ ਹੈ ਲਗਾਵਣ ਹਾਰ ਲਗਾਵੇ,
0: ਤੇ ਜਦੋਂ ਇਹ ਕਹਿੰਦੇ ਨੇ ਮੋਰ ਕਾਗਜ਼ ਦੇ ਉੱਤੇ ਅਸੀਂ ਲਗਾਈ ਹੈ,
1: ਹੋਏ ਸੁਦੇ ਤਬ ਨਿਮਰ ਟਿਕਾਵੇ।
0: ਹੁਣ ਜਦੋਂ ਮੋਰ ਕਾਗਜ਼ ਦੇ ਉੱਤੇ ਲੱਗੀ ਹੈ ਤੇ ਕੀ ਕੀਤਾ, ਉਸ ਮੋਰ ਨੂੰ ਅਸੀਂ ਨੀਵਾਂ ਕੀਤਾ, ਉਸ ਮੋਰ ਦੇ ਵਿੱਚ ਨਿਮਰਤਾ ਆ ਗਈ। ਜਦੋਂ ਮੋਰ ਨੀਵੀਂ ਕਰਕੇ ਲਗਾਈ ਨਾ ਆਪਾਂ, ਕਾਗਜ਼ ਪਿਆ ਤੇ ਸਾਨੂੰ ਮੋਰ ਇਸ ਤਰ੍ਹਾਂ ਚੁੱਕ ਕੇ ਇਸ ਤਰ੍ਹਾਂ ਹੀ ਲਗਾਉਂਦੇ ਹਾਂ, ਮੋਰ ਜਿਹੜੀ ਹੈ ਉਹ ਨੀਵੀਂ ਹੋ ਗਈ, ਫਿਰ ਉਹਦੇ ਅੱਖਰ ਜਿਹੜੇ ਸੀ ਉਹ ਸਿੱਧੇ ਹੋ ਗਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਵੀ ਜਿਹੜਾ ਪੂਰਬਲਾ ਕਰਮ ਸੀ ਉਹਨੇ ਤੈਨੂੰ ਕਰ ਦਿੱਤਾ ਅਹੰਕਾਰੀ, ਉਸ ਅਹੰਕਾਰ ਨੇ ਤੇਰੇ ਲੇਖ ਦੇ ਅੱਖਰ ਪੁੱਠੇ ਕਰ ਦਿੱਤੇ। ਫਿਰ ਜਦੋਂ ਸਤਿਗੁਰੂ ਮਹਾਰਾਜ ਦੇ ਕੋਲ ਆਉਣਾ, ਇੱਥੇ ਆ ਕੇ ਨਿਭਣਾ ਪੈਣਾ, ਇੱਥੇ ਆ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਝੁਕਣਾ ਪਏਗਾ, ਫਿਰ ਤੇਰੇ ਇਹ ਪੁੱਠੇ ਅੱਖਰ ਜਿਹੜੇ ਆ ਉਹ ਸਿੱਧੇ ਹੋ ਜਾਣਗੇ, ਜਿਵੇਂ ਕਾਗਜ਼ ਤੇ ਲੱਗੀ ਹੋਈ ਮੋਹਰ ਦੇ ਅੱਖਰ ਸਿੱਧੇ ਹੋ ਜਾਂਦੇ ਹਨ।
1: ਇਸ ਪ੍ਰਕਾਰ ਕਰ ਮਨ ਫਲ ਦਾਤਾ।
0: ਹੁਣ ਕਰਮ ਕੌਣ ਬਣ ਕੌਣ ਕਰਦਾ ਤੇ ਕਰਮ ਫਲ ਭੋਗਦਾ ਕੌਣ ਹੈ? ਕਰਮ ਬਣਨੇ ਮਨ ਦੇ ਨਾਲ, ਤਨ ਦੇ ਨਾਲ ਨਹੀਂ, ਇਹ ਸਰੀਰ ਕਰਮ ਨਹੀਂ ਕਰਦਾ, ਕਰਮ ਕਰਦਾ ਮਨ, ਮਨ ਹੀ ਕਰਵਾਉਂਦਾ। ਅਸੀਂ ਕੋਈ ਕੰਮ ਕਰਨਾ, ਬੰਦਾ ਕਹਿੰਦਾ ਮੇਰਾ ਮਨ ਨਹੀਂ ਮੰਨਦਾ, ਮੈਂ ਕਰ ਹੀ ਨਹੀਂ ਸਕਦਾ, ਮੇਰਾ ਮਨ ਆਹ ਕੰਮ ਕਰਨ ਲਈ ਕਰਦਾ ਮਨ, ਉਸੇ ਵੇਲੇ ਉਹ ਸਰੀਰ ਕੰਮ ਕਰ ਦਿੰਦਾ। ਮਨ ਹੀ ਕਰਮ ਬਣਾਉਂਦਾ, ਮਨ ਦੇ ਰਾਹੀਂ ਹੀ ਕਰਮ ਹੈ, ਅਤੇ ਲੇਖ ਵੀ ਸਾਡਾ ਮਨ ਦੇ ਤਲ 'ਤੇ ਹੀ ਲਿਖਿਆ ਜਾਣਾ। ਮਨ ਚਤੁਰ ਹੈ, ਮਨ ਚਲਾਕ ਹੈ, ਮਨ ਸਿਆਣਾ ਹੈ। ਕਰਮ ਅਸੀਂ ਕਰਨੇ ਹਾਂ, ਕਲਮ ਉਹਦੇ ਹੱਥ ਹੈ, ਲਿਖਣਾ ਉਹਨੇ ਆ, ਅਤੇ ਜੋ ਉਹਨੇ ਸਾਡਾ ਕਰਮ ਦੇਖ ਕੇ ਲਿਖ ਦਿੱਤਾ ਉਹਨੂੰ ਦੁਨੀਆ ਅਸੀਂ ਹੱਥ ਦਿਖਾ ਰਹੇ ਹਾਂ, ਜਨਮ ਪੱਤਰੀਆਂ ਮਿਲਾ ਰਹੇ ਹਾਂ, ਅਸੀਂ ਪਤਾ ਨਹੀਂ ਕਿੰਨੀਆਂ ਭਰਮਾਂ ਅਤੇ ਚੱਕਰਾਂ ਦੇ ਵਿੱਚ ਭਟਕ ਰਹੇ ਹਾਂ, ਪਰ ਜਿਹਨੇ ਲਿਖਿਆ ਹੈ ਉਹ ਹੀ ਸਾਡੇ ਕਰਮ ਨੂੰ ਜਿਹੜਾ ਉਹ ਬਦਲ ਸਕਦਾ। ਉਹ ਬਦਲਣ ਲਈ ਸਾਨੂੰ ਆਹ ਗੁਰਬਾਣੀ ਦਿੱਤੀ ਹੈ ਵੀ ਤੂੰ ਆਪਣਾ ਮਨ ਗੁਰਬਾਣੀ ਨਾਲ ਜੋੜ, ਕਿਉਂਕਿ ਲੇਖ ਮਨ ਦੇ ਉੱਤੇ ਲਿਖਿਆ ਹੋਇਆ ਹੈ, ਅਤੇ ਮਨ ਨੂੰ ਕੀ ਕਰਨਾ, ਸ਼ਬਦ ਨਾਲ ਜੋੜਨਾ। ਜਦੋਂ ਸ਼ਬਦ ਨਾਲ ਤੂੰ, ਕਿਉਂਕਿ ਗੁਰਬਾਣੀ ਦੇ ਅੱਖਰ ਪਵਿੱਤਰ ਨੇ, ਸ਼ਬਦ ਦੇ ਜਿਹੜੇ ਅੱਖਰ ਨੇ ਉਹ ਪਾਕ ਪਵਿੱਤਰ ਨੇ, ਜਦੋਂ ਇਹ ਸਾਡੇ ਮਨ ਨੂੰ ਲੱਗਣਗੇ ਤੇ ਸਾਡੇ ਮਨ ਵਿੱਚੋਂ ਜਨਮਾਂ ਜਨਮਾਂ ਦੀ ਮੱਲ ਉਤਰ ਜਾਏਗੀ। ਜਨਮ ਜਨਮ ਕੀ ਇਸ ਮਨ ਕੋ ਮੱਲ ਲਾਗੀ ਕਾਲਾ ਹੋਆ, ਛਿਓ ਇਹ ਕਾਲੀ ਸ਼ਾਹੀ ਵਾਂਗੂ ਮਨ ਕਾਲਾ ਹੋਇਆ ਪਿਆ। ਇਸੇ ਲਈ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਦੇਖ, ਤੂੰ ਕਰਮ ਸਿੱਧੇ ਕਰ ਰਿਹਾ ਕਿ ਕਰਮ ਪੁੱਠੇ ਕਰ ਰਿਹਾ। ਤੂੰ ਆਪਣੇ ਜੀਵਨ ਅੰਦਰ ਝਾਤੀ ਮਾਰ ਕੇ ਵੇਖ, ਜਦੋਂ ਆਪਣੇ ਅੰਦਰ ਝਾਤ ਮਾਰੇਗਾ ਫਿਰ ਤੈਨੂੰ ਗੁਰੂ ਦਾ ਦਰ ਨਜ਼ਰ ਆਏਗਾ ਵੀ ਇੱਕੋ ਹੀ ਦਰ ਹੈ, ਜਿੱਥੇ ਜਾ ਕੇ ਮੈਂ ਆਪਣਾ ਮਨ ਜਦੋਂ ਗੁਰੂ ਨੂੰ ਸਮਰਪਿਤ ਕਰਾਂਗਾ ਤੇ ਮੇਰੇ ਪੁੱਠੇ ਲੇਖ ਵੀ ਸਿੱਧੇ ਹੋ ਜਾਣਗੇ। ਬੜੇ ਧਿਆਨ ਨਾਲ ਸਮਝਿਓ, ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਮਾਤਾ ਆ ਕੇ ਕਹਿੰਦੀ ਹੈ, ਸੱਚੇ ਪਾਤਸ਼ਾਹ ਮੇਰੇ ਘਰ ਔਲਾਦ ਨਹੀਂ ਹੈ, ਮੈਨੂੰ ਇੱਕ ਪੁੱਤਰ ਹੀ ਦੇ ਦਿਓ, ਧੀ ਦੇ ਦਿਓ, ਕੋਈ ਦਾਤ ਦਿਓ ਤਾਂ ਸਹੀ। ਮਹਾਰਾਜ ਕਹਿੰਦੇ ਤੇਰੇ ਲੇਖ ਵਿੱਚ ਤਾਂ ਲਿਖਿਆ ਹੀ ਨਹੀਂ ਹੋਇਆ। ਉਹ ਨੁਕਤਾ ਅਸੀਂ ਸਮਝਣਾ ਵੀ ਤੇਰੇ ਤਾਂ ਲੇਖ ਵਿੱਚ ਹੈ ਹੀ ਨਹੀਂ, ਸੰਤਾਨ ਦੀ ਪ੍ਰਾਪਤੀ ਹੈ ਹੀ ਨਹੀਂ, ਤੈਨੂੰ ਰੋਣ ਲੱਗ ਪਈ ਵੀ ਮੈਂ ਹੁਣ ਜਾਵਾਂ ਤੇ ਜਾਵਾਂ ਕਿੱਥੇ। ਫਿਰ ਉਦੋਂ ਗੁਰੂ ਕੇ ਪਿਆਰੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਸਮਝਾਉਂਦੇ ਆ ਵੀ ਤੂੰ ਕਾਗਜ਼ ਔਰ ਕਲਮ ਲੈ ਕੇ ਚਲੀ ਜਾਈ, ਕਈ ਵੀ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਵੀ ਤੁਸੀਂ ਹੋ ਤੇ ਪਰਮੇਸ਼ਵਰ ਵੀ ਤੁਸੀਂ ਹੋ, ਸਰਗੁਣ ਵੀ ਤੁਸੀਂ ਹੋ ਤੇ ਨਿਰਗੁਣ ਵੀ ਤੁਸੀਂ ਹੋ, ਸਰਗੁਣ ਰੂਪ ਵਿੱਚ ਵੀ ਤੁਸੀਂ ਤੇ ਨਿਰਗੁਣ ਵਿੱਚ ਵੀ, ਜੇ ਉੱਥੇ ਨਹੀਂ ਲਿਖਿਆ ਇੱਥੇ ਲਿਖ। ਇਹ ਇੱਕ ਨੁਕਤਾ ਸੀ। ਜਦੋਂ ਕਾਗਜ਼ ਤੇ ਕਲਮ ਅੱਗੇ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਮਝ ਗਏ ਇਹ ਕਿਸੇ ਨੁਕਤੇ ਵਾਲੇ ਨਹੀਂ ਨੁਕਤਾ ਦਿੱਤਾ, ਆਮ ਇਨਸਾਨ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਜੇ ਆਮ ਇਨਸਾਨ ਨੂੰ ਗੱਲ ਸਮਝ ਆ ਜਾਏ ਉਹ ਜੋਤਸ਼ੀਆਂ ਕੋਲ ਕੀ ਲੈਣ ਜਾਏਗਾ? ਉਹ ਸਿਆਣਿਆਂ ਦੇ ਚੱਕਰਾਂ 'ਚ ਥੋੜ੍ਹੀ ਪਏਗਾ, ਉਹ ਜਨਮ ਪੱਤਰੀਆਂ ਥੋੜ੍ਹੀਆਂ ਹੱਥ ਥੋੜ੍ਹੀ ਦਿਖਾਉਂਦਾ ਫਿਰੇਗਾ, ਉਹ ਥਾਂ ਥਾਂ 'ਤੇ ਨੱਕ ਥੋੜ੍ਹੀ ਨਿਕ। ਜੇ ਹਰ ਇੱਕ ਨੂੰ ਇਹ ਗੱਲ ਸਮਝ ਆ ਜਾਏ, ਇਹ ਕਿਸੇ ਨੁਕਤੇ ਵਾਲੇ ਨੇ ਇਹ ਨੁਕਤਾ ਦਿੱਤਾ ਹੈ, ਪਰ ਮਹਾਰਜ ਪ੍ਰਸੰਨ ਹੋਏ ਨੇ। ਜਿਹਦੇ ਇੱਕ ਔਲਾਦ ਨਹੀਂ ਸੀ ਹੁੰਦੀ ਉਹਦੇ ਘਰ ਸੱਤ ਪੁੱਤਰ ਹੁੰਦੇ ਨੇ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ। ਹੁਣ ਦੂਜੀ ਗੱਲ ਸੁਣਿਓ, ਅਸੀਂ ਰੋਜ਼ ਗੁਰੂ ਸਾਹਿਬ ਦੇ ਦਰ 'ਤੇ ਆਉਂਦੇ ਹਾਂ, ਆ ਮੱਥਾ ਟੇਕਦੇ ਹਾਂ ਨਾ। ਮੱਥਾ ਕੇਵਲ ਸਿਰ ਦਾ ਟੇਕਣਾ ਨਹੀਂ ਮੰਨਿਆ ਗਿਆ, ਮੱਥਾ ਟੇਕਣਾ ਮਨ ਦਾ। ਅਸੀਂ ਰੋਜ਼ ਆ ਕੇ ਮੱਥਾ ਟੇਕ ਰਹੇ, ਰੋਜ਼ ਸਿਰ ਸਾਡਾ ਮਸਤਕ ਜਿਹੜਾ ਲੱਗ ਰਿਹਾ, ਪਰ ਪ੍ਰਵਾਨ ਉਸ ਦਿਨ ਹੋਣਾ ਜਿਸ ਦਿਨ ਮਨ ਮੱਥਾ ਟੇਕ ਦੇਗਾ। ਬੜੇ ਧਿਆਨ ਨਾਲ ਸੁਣਿਓ, ਜੇ ਮੈਂ ਮਨ ਗੁਰੂ ਸਾਹਿਬ ਜੀ ਅੱਗੇ ਰੱਖ ਕੇ ਮੱਥਾ ਟੇਕਤਾ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਕਿਉਂਕਿ ਲੇਖ ਤਾਂ ਇੱਥੋਂ ਬਣਨਾ ਨਾ, ਕਰਮ ਤਾਂ ਇੱਥੋਂ ਬਣਨਾ। ਮਨਮੁਖ ਤੋਂ ਗੁਰਮੁਖ ਹੋਵਾਂਗੇ ਤਾਂ ਸਾਡੇ ਪੁੱਠੇ ਜਿਹੜੇ ਅੱਖਰ ਨੇ ਲੇਖ ਦੇ ਉਹ ਸਿੱਧੇ ਹੋਣੇ ਆ। ਮਨਮੁਖ ਦੇ ਅੱਖਰ ਪੁੱਠੇ ਆ, ਗੁਰਮੁਖ ਦੇ ਸਿੱਧੇ ਨੇ। ਹੁਣ ਜਦੋਂ ਸਤਿਗੁਰੂ ਕੋਲ ਆਏ, ਮਹਾਰਾਜ ਕਹਿੰਦੇ ਮੱਥਾ ਬਾਹਰ ਦਾ ਤਾਂ ਟੇਕ, ਤਾਂ ਮਨ ਦਾ ਵੀ ਟੇਕ, ਤਾਂ ਤੇਰੇ ਅੱਖਰ ਸਿੱਧੇ ਹੋਣਗੇ, ਲੇਖ ਤੇਰਾ ਤਾਂ ਸਿੱਧਾ ਹੋਣਾ, ਤੇ ਮਨ ਮੈਂ ਮੱਥਾ ਟੇਕਿਆ ਨਹੀਂ, ਕਾਰਜ ਪੂਰਾ ਕਿਵੇਂ ਹੋਏਗਾ? ਹੁਣ ਬਾਹਰ ਜਦੋਂ ਅਸੀਂ ਨਿਕਲਾਂਗੇ, ਜੇ ਤਾਂ ਮੇਰਾ ਮਨ ਕਹੇਗਾ ਵੀ ਆਪਣੀ ਮਰਜ਼ੀ ਕਰ, ਇਹਦਾ ਮਤਲਬ ਮੈਂ ਬਾਹਰ ਦਾ ਮੱਥਾ ਟੇਕਿਆ ਸੀ, ਮਨ ਦਾ ਨਹੀਂ ਟੇਕਿਆ, ਬਾਹਰ ਜਾ ਕੇ ਮਨ ਮਰਜ਼ੀਆਂ, ਜੋ ਮਨ ਚਾਹੁੰਦਾ ਉਹੀ ਕੁਛ ਬਾਹਰ ਜਾ ਕੇ ਅਸੀਂ ਕਰ ਰਹੇ ਹਾਂ। ਜੇ ਮਨ ਦਾ ਮੱਥਾ ਟੇਕਿਆ ਗੁਰੂ ਸਾਹਿਬ ਕੋਲ ਆ ਕੇ, ਫਿਰ ਬਾਹਰ ਨਿਕਲਦਿਆਂ ਮਰਜ਼ੀ ਮੇਰੀ ਨਹੀਂ, ਗੁਰੂ ਦੀ ਚੱਲੇਗੀ। ਫਿਰ ਮੈਂ ਗੁਰੂ ਦੀ ਮਰਜ਼ੀ ਦੇ ਅਨੁਸਾਰ ਚੱਲਾਂਗਾ, ਆਹ ਕਰਮ ਮੇਰੇ ਸਤਿਗੁਰੂ ਨੇ ਕਿਹਾ ਕਰਨਾ, ਆਹ ਨਹੀਂ ਕਿਹਾ ਤੇ ਨਹੀਂ ਕਰਨਾ। ਬਸ ਇੱਥੋਂ ਅੰਦਾਜ਼ਾ ਲਾ ਲਿਓ ਆਪੋ ਆਪਣੇ, ਕਿਉਂਕਿ ਕਿਸੇ ਦੇ ਮੱਥੇ 'ਤੇ ਲਿਖਿਆ ਨਹੀਂ ਹੋਇਆ। ਆਪਣੇ ਆਪਣੇ ਅੰਦਰ ਝਾਤੀ ਮਾਰ ਲਿਓ ਕਿ ਜਦੋਂ ਮੈਂ ਜਾਵਾਂ ਤੇ ਜੇ ਮੇਰਾ ਮਨ ਆਪਣੀ ਮਰਜ਼ੀ ਕਰਨਾ ਚਾਹੁੰਦਾ, ਇਹਦਾ ਮਤਲਬ ਮੈਂ ਸਿਰਫ ਬਾਹਰ ਦਾ ਹੀ ਮੱਥਾ ਲਾ ਕੇ ਮੱਥਾ ਟੇਕ ਕੇ ਆਇਆ, ਅੰਦਰ ਮਨ ਦਾ ਮੱਥਾ ਤੇ ਟੇਕਿਆ ਹੀ ਨਹੀਂ, ਮਨ ਤਾਂ ਦਿੱਤਾ ਹੀ ਨਹੀਂ ਗੁਰੂ ਸਾਹਿਬ ਨੂੰ। ਤੇ ਜਿੰਨਾ ਚਿਰ ਮਨ ਨਹੀਂ ਗੁਰੂ ਸਾਹਿਬ ਨੂੰ ਦੇਵਾਂਗੇ, ਤੇ ਫਿਰ ਸਾਡੇ ਲੇਖ ਅੱਖਰ ਕਿੱਦਾਂ ਸਿੱਧੇ ਹੋਣਗੇ? ਭਾਵ ਅਸੀਂ ਚੰਗੇ ਸ਼ੁਭ ਗੁਣਾਂ ਦੇ ਧਾਰਨੀ ਕਿਵੇਂ ਬਣਾਂਗੇ? ਤੇ ਜੇ ਨਹੀਂ ਬਣਾਂਗੇ ਤੇ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋਣੀ। ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨਹਿਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਮਹਾਰਾਜ ਕਹਿੰਦੇ ਸਤਿਗੁਰੂ ਦੇ ਦਰ 'ਤੇ, ਹੁਣ ਦੇਖੋ ਮੈਲ ਤਾਂ ਮਨ ਦੇ ਵਿੱਚ ਹੈ, ਤਨ ਧੋਤੇ ਮਨ ਹੱਛਾ ਨਾ ਹੋਏ। ਸਤਿਗੁਰੂ ਕਹਿੰਦੇ ਤੂੰ ਤਨ ਦੀਆਂ ਚੁੱਭੀਆਂ ਲਾਈ ਜਾ ਸਾਰੀ ਉਮਰ ਲਾਈ ਜਾ, ਪਰ ਤਨ ਧੋਤੇ ਮਨ ਹੱਛਾ ਨਾ ਹੋਏ। ਤੂੰ ਗੁਰੂ ਦੇ ਦਰ 'ਤੇ ਆ ਕੇ ਮਨ ਦੀ ਚੁੱਭੀ ਲਾ, ਮਨ ਦਾ ਇਸ਼ਨਾਨ ਕਰ, ਗੁਰਬਾਣੀ ਕੀਰਤਨ ਨਾਲ, ਪਾਠ ਨਾਲ, ਵਿਚਾਰ ਨਾਲ ਮਨ ਨੂੰ ਜੋੜ ਕੇ ਇਹਦੀ ਮਲ ਨੂੰ ਧੋ, ਫਿਰ ਤੇਰਾ ਇਸ਼ਨਾਨ ਕੀਤਾ ਸਫਲ ਹੋ ਜਾਏਗਾ। ਮਨ ਧੋਵੋ ਸ਼ਬਦ ਲਾਗੋ, ਭਾਵੇਂ ਜੇ ਮੱਥਾ ਵੀ ਟੇਕਣ ਦੀ ਗੱਲ ਕਰੀਏ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਅਤੇ ਜੇ ਮਨ ਦੀ ਮੈਲ ਧੋਣੀ ਹੈ ਤਾਂ ਵੀ ਸ਼ਬਦ ਗੁਰੂ ਦੇ ਨਾਲ ਜੁੜ ਕੇ, ਫਿਰ ਸਾਡਾ ਜਿਹੜਾ ਉਹ ਸਾਡੀ ਸੋਚ ਚੰਗੀ ਹੋ ਜਾਏਗੀ। ਮਨ ਚੰਗਾ ਹੋਇਆ ਤਾਂ ਸੋਚ ਆਪੇ ਹੀ ਚੰਗੀ ਹੋ ਜਾਣੀ ਹੈ, ਅਤੇ ਜੇ ਮਨ ਸਾਡਾ ਮਾੜਾ ਹੈ, ਭੈੜਾ ਹੈ, ਅਤੇ ਫਿਰ ਅੰਦਰ ਸੋਚ ਵੀ ਸਾਡੀ ਮਾੜੀ ਹੈ, ਫਿਰ ਸਾਰੀ ਦਿਹਾੜੀ ਮੇਰੇ ਵਰਗਾ ਪਾਠ ਕਰਦਾ ਰਹੇ, ਪਰ ਜੇ ਅੰਦਰ ਸੋਚ ਹੀ ਮਾੜੀ ਹੈ ਤਾਂ ਫਿਰ ਪਾਠ ਕੀਤਾ ਕੀ ਕਰੇਗਾ? ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਫਿਰ ਪੜ੍ਹਨ ਸੁਣਨ ਦਾ ਕੀ ਲਾਭ ਹੈ? ਅੰਦਰ ਮਨ ਦੀ ਮਲ ਨੂੰ ਧੋਣਾ ਹੈ। ਜੇ ਧੁੱਪ ਰਹੀ ਹੈ ਤਾਂ ਮੈਂ ਜੁੜ ਰਿਹਾ, ਜੇ ਮਨ ਦੀ ਮੈਲ ਨਹੀਂ ਧੁੱਪ ਰਹੀ ਉਤਰ ਰਹੀ ਤਾਂ ਮੈਂ ਹਜੇ ਜੁੜਿਆ ਹੀ ਨਹੀਂ ਹਾਂ। ਅਤੇ ਜਿਸ ਦਿਨ ਰੋਜ਼ ਗੁਰੂ ਸਾਹਿਬ ਅੱਗੇ ਆ ਕੇ ਸਿਰ ਨਵਾਉਣਾ, ਮੱਥਾ ਟੇਕਣਾ, ਇਹ ਸਾਡਾ ਇੱਕ ਸਾਡਾ ਗੁਰੂ ਦੇ ਦਰ 'ਤੇ ਆਉਣ ਵਾਸਤੇ ਇੱਕ ਨਿਯਮ ਬਣਿਆ ਹੈ। ਪਰ ਮੈਂ ਪ੍ਰਵਾਨ ਉਸ ਦਿਨ ਹੋਵਾਂਗਾ ਜਿਸ ਦਿਨ ਮੇਰਾ ਮਨ ਕਰਕੇ ਮੱਥਾ ਗੁਰੂ ਸਾਹਿਬ ਜੀ ਅੱਗੇ ਟਿਕੇਗਾ, ਨਹੀਂ ਤਾਂ ਸੀਸ ਨਵਾਏ ਕਿਆ ਥੀ ਹੈ ਜਾਂ ਹਿਰਦੈ ਕੁਸੁੱਧ ਹੈ ਜੇ ਮਨ ਵਿੱਚੋਂ ਖੋਟ ਹੀ ਨਾ ਨਿਕਲੀ ਤੇ ਮਹਾਰਾਜ ਕਹਿੰਦੇ ਸੀਸ ਨਵਾਇਆ ਕਿਆ ਥੀਏ, ਫਿਰ ਸਿਰ ਨਵਾਉਣ ਦਾ ਕੀ ਫਾਇਦਾ? ਬਾਹਰੋਂ ਤਾਂ ਤੂੰ ਹੰਸ ਬਣ ਗਿਆ, ਅੰਦਰ ਤੇ ਬਗਲਾ ਬੈਠਾ। ਬਾਹਰੋਂ ਤੇ ਤੂੰ ਸੱਜਣ ਹੋ ਗਿਆ, ਅੰਦਰ ਤੇ ਠੱਗ ਬੈਠਾ। ਬਾਹਰੋਂ ਤੋਂ ਤੂੰ ਮਹਾਤਮਾ ਬਣ ਗਿਆ ਪਰ ਅੰਦਰ ਸ਼ੈਤਾਨ ਬੈਠਾ। ਇਸ ਲਈ ਮਹਾਰਾਜ ਕਹਿੰਦੇ ਗੁਰੂ ਦੇ ਦਰ ਤੇ ਆ ਕੇ ਜਿਵੇਂ ਇੱਕ ਮੋਰ ਦੇ ਅੱਖਰ ਕਾਗਜ਼ ਤੇ ਲੱਗ ਕੇ ਨੀਵੀਂ ਹੁੰਦੀ ਹੈ ਨਾ ਮੋਰ, ਫਿਰ ਨਿਵ ਕੇ ਉਹਦੇ ਅੱਖਰ ਸਿੱਧੇ ਹੋ ਜਾਂਦੇ ਆ, ਇੱਥੇ ਆ ਕੇ ਵੀ ਜਿਹੜਾ ਨਿਵ ਜਾਂਦਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਫਿਰ ਇੱਥੇ ਸਮਝ ਲਿਓ ਅਸੀਂ ਗੁਰੂ ਦੇ ਦਰ ਤੇ ਆਏ ਹਾਂ। ਸਾਡੇ ਆਉਣ ਦਾ ਮਕਸਦ ਕੀ ਹੈ? ਹਮ ਅਵਗੁਣ ਭਰੇ ਇੱਕ ਗੁਣ ਨਾ। ਪਹਿਲਾਂ ਮੈਨੂੰ ਪਤਾ ਵੀ ਤੇ ਹੋਵੇ ਨਾ ਮੇਰੇ ਕਰਮ ਮਾੜੇ ਨੇ, ਪਤਾ ਵੀ ਹੋਵੇ ਨਾ ਮੇਰੇ ਅੱਖਰ ਤਾਂ ਪੁੱਠੇ ਲਿਖੇ ਹੋਏ ਆ, ਮੇਰਾ ਕਰਮ ਨੇ ਲੇਖ ਮਾੜਾ ਲਿਖਿਆ ਹੋਇਆ, ਇਸ ਲਈ ਮੈਂ ਚੰਗਾ ਲਿਖਾਉਣਾ ਚਾਹੁੰਦਾ। ਫਿਰ ਪਤਾ ਲੱਗਾ ਵੀ ਗੁਰੂ ਦਰ ਤੇ ਆ ਕੇ ਮੇਰੇ ਲੇਖ ਚੰਗੇ ਹੋ ਸਕਦੇ ਆ, ਪਰ ਕਿਵੇਂ ਹੋ ਸਕਦੇ ਆ? ਜਦੋਂ ਮੈਂ ਆ ਕੇ ਬੇਨਤੀ ਕਰਾਂਗਾ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖ ਖਾਈ ਮਾਇਆ ਮੋਹ, ਭਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈਂ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ। ਮਹਾਰਾਜ ਮੈਂ ਆਪਣੇ ਪੁੱਠੇ ਲੇਖ ਸਿੱਧੇ ਕਰਵਾਉਣਾ ਆ। ਮਹਾਰਾਜ ਕਹਿੰਦੇ ਹੋ ਜਾਣਗੇ, ਰੋਜ਼ ਉੱਠ ਕੇ ਪੜਿਆ ਕਰ। ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ। ਜਦੋਂ ਮਾੜਾ ਜਾਏਗਾ ਹੀ ਨਹੀਂ ਤੇਰੇ ਕੰਨਾਂ ਦੇ ਅੰਦਰ, ਤੇ ਕੋਈ ਮਾੜਾ ਲੇਖ ਲਿਖਿਆ ਹੀ ਨਹੀਂ ਜਾਏਗਾ। ਰੋਜ਼ ਆਪਣੇ ਨੇਤਰਾਂ ਨੂੰ ਸਮਝਾਏ ਨੇਤਰੋ ਮੇਰੇ ਹੋ, ਰੋਜ਼ ਆਪਣੀ ਰਸਨਾ ਨੂੰ ਸਮਝਾਏ ਰਸਨਾ ਤੂੰ ਅੰਨ ਰਸ ਰਾਜ ਰਹੀ। ਪੂਰੀ ਬਾਡੀ ਪੂਰੇ ਸਰੀਰ ਨੂੰ ਤੂੰ ਝੰਜੋੜ ਕੇ ਰੱਖ ਦੇ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੁਦ ਕਰਮ ਕਮਾਇਆ, ਕਿਆ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰੂ ਸਾਹਿਬ ਕਹਿੰਦੇ ਆ ਮੈਂ ਤੇਰੇ ਲੇਖ ਸਿੱਧੇ ਕਰਦੇ ਆ। ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ, ਭਗਤ ਨੇ ਕਿੰਨੀ ਸਿੱਧੇ ਕਿੱਦਾਂ ਨਹੀਂ ਹੋਣਗੇ। ਪਰ ਜੇ ਮੈਂ ਮਨ ਗੁਰੂ ਸਾਹਿਬ ਨੂੰ ਦਿੱਤਾ ਹੋਏਗਾ ਤਾਂ, ਜੇ ਨਹੀਂ ਦਿੱਤਾ ਫਿਰ ਤੇ ਬਾਹਰ ਜਾ ਕੇ ਪਰਾਇਆ ਧਨ ਵੀ ਹੈ ਪਰਾਇਆ ਰੂਪ ਵੀ ਹੈ, ਬਾਹਰ ਨਿਕਲਦੇ ਆ। ਇਸ ਵਾਸਤੇ ਮਹਾਰਾਜ ਕਹਿੰਦੇ ਮਨ ਸਿੱਧਾ ਹੋ ਜਾਏਗਾ, ਇਹਦੇ ਲੇਖ ਵੀ ਸਿੱਧੇ ਹੋ ਜਾਣਗੇ, ਪਰ ਜੇ ਕਿਤੇ ਉਹ ਮੋਰ ਦੀ ਤਰ੍ਹਾਂ ਆ ਕੇ ਕਾਗਜ਼ 'ਤੇ ਲੱਗ ਜਾਵੇ, ਜੇ ਮਨ ਗੁਰੂ ਸ਼ਬਦ ਨਾਲ ਜੁੜ ਜਾਵੇ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਇੱਕ ਚਿੱਤ ਹੋ ਕੇ ਜੁੜ ਜਾਏ ਤਾਂ ਇਹ ਕਰਮ ਬਦਲਿਆ ਜਾ ਸਕਦਾ, ਲੇਖ ਬਦਲਿਆ ਜਾ ਸਕਦਾ, ਮਾੜੇ ਕਰਮ ਵੀ ਚੰਗੇ ਹੋ ਸਕਦੇ ਆ। ਸਤਿਗੁਰੂ ਮਹਾਰਾਜ ਜੀ ਕਾਜੀ ਨੂੰ ਸਮਝਾਉਂਦੇ ਆ, ਸਾਨੂੰ ਵੀ ਇਹ ਗੱਲ

0: ਤੂੰ ਜਦੋਂ ਇਹ ਮੋਰ ਦੀ ਤਰ੍ਹਾਂ ਕੋਈ ਗੁਰੂ ਦੇ ਦਰ ਤੇ ਆਉਂਦਾ ਹੈ, ਫਲ ਉਹਨੇ ਹੀ ਦੇਣਾ, ਫਲ ਪਰਮੇਸ਼ਵਰ ਨੇ ਹੀ ਦੇਣਾ, ਪਰ ਉਹਨੇ ਇੱਕ ਆਪਣਾ ਰੂਪ ਦੇ ਦਿੱਤਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਕਹਿੰਦੇ ਜਦੋਂ ਗੁਰੂ ਦੇ ਰਾਹੀਂ ਇਹ ਲੇਖ ਚੰਗੇ ਹੋਣਗੇ, ਕਰਮ ਚੰਗੇ ਹੋਣਗੇ, ਸੋਚ ਚੰਗੀ ਹੋਏਗੀ, ਫਿਰ ਉਹ ਮਾਲਕ, ਕਿਉਂਕਿ ਕਲਮ ਤੇ ਉਹਦੇ ਹੱਥ ਹੈ, ਫਿਰ ਉਹ ਮਾਲਕ ਸਾਡੇ ਲੇਖ ਜਿਹੜਾ ਹੈ ਉਹ ਚੰਗੇ ਲਿਖ ਦਿੰਦਾ ਹੈ।
1: ਤਬਹੇ ਕਹੇ ਇਹ ਮਨੁੱਖ ਜੋਏ।
0: ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਸੇ ਲਈ ਇਹ ਜਿਹੜੇ ਇਨਸਾਨ, ਇਹ ਮਨੁੱਖ, ਇਹ ਪ੍ਰਾਣੀ ਹਨ,
1: ਗੁਰੂ ਪੀਰ ਕੇ ਆਗੇ ਹੋਏ।
0: ਇਹ ਫਿਰ ਜਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਸਾਹਿਬ ਦੇ

0: ਬਾਣੀ ਮਨ ਉਹ ਦਵਾਤ ਉਹ ਸ਼ਾਹੀ ਭਰਨ ਵਾਲੀ ਸ਼ੀਸ਼ੀ ਆ ਜਿਹਦੇ ਵਿੱਚ ਜਿੱਦਾਂ ਦੀ ਸਿਆਹੀ ਭਰ ਦਿਆਂਗੇ ਉੱਦਾਂ ਦੇ ਅੱਖਰ ਲਿਖੇ ਜਾਣਗੇ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਜਿਹਨੂੰ ਸਮਝ ਆ ਗਈ ਫਿਰ ਉਹ ਗੁਰੂ ਦਰ 'ਤੇ ਆਉਂਦਾ ਹੈ ਅਤੇ ਗੁਰੂ ਮਹਾਰਾਜ ਉਹਨੂੰ ਸਮਝਾਉਂਦੇ ਆ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਇਹ ਕਰਮ ਹੀ ਨੇ। ਦੇਖੋ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਗੁਰੂ ਅਰਜਨ ਦੇਵ ਜੀ ਵੀ ਆਉਂਦੇ ਆ, ਪ੍ਰਿਥੀ ਚੰਦ ਵੀ ਆਉਂਦਾ, ਮਹਾਂਦੇਵ ਵੀ ਆਉਂਦੇ ਆ, ਪਰ ਪ੍ਰਿਥੀ ਚੰਦ ਦੀ ਸੋਚ ਹੋਰ ਹੈ, ਗੁਰੂ ਅਰਜਨ ਦੇਵ ਮਹਾਰਾਜ ਦੀ ਸੋਚ ਹੋਰ ਹੈ, ਪਰ ਹੈ ਤਾਂ ਇੱਕੋ ਹੀ ਘਰ ਵਿੱਚ ਪੈਦਾ ਹੋਏ ਨੇ, ਇੱਕੋ ਘਰ ਵਿੱਚ ਪਾਲਣ ਹੋਇਆ ਇਹਨਾਂ ਦਾ, ਪਰ ਉਹਦੇ ਕਰਮ ਇਸ ਤਰ੍ਹਾਂ ਦੇ ਆ ਉਹ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਨਹੀਂ ਲੈ ਸਕਿਆ। ਜਦੋਂ ਧੀਰ ਮੱਲ ਆਉਂਦਾ ਉਦੋਂ ਵੀ ਮਹਾਰਾਜ ਨੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਧੀਰ ਮੱਲ ਨੂੰ ਦੇਖਣ ਜਾਂਦੇ ਆ, ਇਹੀ ਮਹਾਰਾਜ ਦੇ ਮੁੱਖ ਤੋਂ ਨਿਕਲਿਆ ਵੀ ਇਹ ਪ੍ਰਿਥੀ ਚੰਦ ਦੀ ਸੋਚ ਵਾਲਾ, ਕਿਉਂਕਿ ਇਹਦੇ ਕਰਮ ਹੀ ਇਸ ਤਰ੍ਹਾਂ ਦੇ ਆ, ਇਹਦਾ ਲੇਖ ਹੀ ਇੱਦਾਂ ਦਾ, ਇਹ ਨਹੀਂ ਸਮਝ ਸਕੇਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ,
1: ਮਸਤਕ ਸ਼ਰਧਾ ਸਹਿਤ ਨਿਵਾਵੇ।
0: ਹਾਂ, ਗੁਰੂ ਮਹਾਰਾਜ ਦੇ ਦਰ ਤੇ ਜਦੋਂ ਆਵੇ ਤੇ ਮਸਤਕ ਫਾਰਮੈਲਿਟੀ ਵਾਸਤੇ ਨਹੀਂ, ਦਿਖਾਵੇ ਲਈ ਨਹੀਂ, ਇਹ ਕੋਈ ਰਸਮ ਨਹੀਂ ਹੈ ਵੀ ਆਪਾਂ ਇਹ ਰਸਮ ਨਿਭਾਉਣੀ ਹੈ। ਮਹਾਰਾਜ ਕਹਿੰਦੇ ਜੇ ਉਹ ਮਸਤਕ ਆਪਣਾ ਨਿਭਾਉਂਦਾ ਤੇ ਉਹਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ, ਉਹਦੇ ਅੰਦਰ ਇੱਕ ਪ੍ਰੇਮ ਹੋਣਾ ਚਾਹੀਦਾ। ਸਾਡਾ ਗੁਰੂ ਮਹਾਰਾਜ ਅੱਗੇ ਸਿਰ ਪ੍ਰੇਮ ਵਿੱਚ ਨਿਭਣਾ ਚਾਹੀਦਾ, ਪਿਆਰ ਵਿੱਚ ਭਿੱਜ ਕੇ। ਗੁਰੂ ਸਾਹਿਬ ਸਮਝਾਉਂਦੇ ਕਹਿੰਦੇ ਮਸਤਕ ਸ਼ਰਧਾ ਸਹਿਤ ਨਿਵਾਵੈ। ਗੁਰੂ ਦੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸ਼ਰਧਾ ਭਾਵਨਾ ਦੇ ਸਹਿਤ ਸੀਸ ਨਵਾਉਣਾ ਕਰੇ।
1: ਸੂਦੇ ਅੱਖਰ ਤਬ ਹੋਏ ਜਾਵੇ।
0: ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਗਾਵੀਏ ਸੁਣੀਏ ਮਨ, ਰੱਖੀਏ ਭਾਉ, ਗਾਓ ਸੁਣੋ ਪਰ ਮਨ ਵਿੱਚ ਭਾਉ ਰੱਖ ਕੇ। ਜੇ ਭਾਉ ਨਹੀਂ ਹੈ ਫਿਰ ਜਿੰਨਾ ਮਰਜ਼ੀ ਗਾਈ ਜਾਓ ਪੜ੍ਹੀ ਜਾਓ, ਅਸਰ ਨਹੀਂ ਹੋਣਾ ਅੰਦਰ। ਤੁਸੀਂ ਭਾਵੇਂ ਥੋੜ੍ਹਾ ਗਾਓ, ਭਾਵੇਂ ਥੋੜ੍ਹਾ ਜੁੜ ਜਾਓ, ਥੋੜ੍ਹਾ ਸੁਣੋ ਪੜ੍ਹੋ, ਉਹਦਾ ਅਸਰ ਹੋਏਗਾ ਜੇ ਮਨ ਵਿੱਚ ਭਾਉ ਰੱਖਾਂਗੇ। ਭਾਉ ਮਤਲਬ ਭਾਵਨਾ, ਪ੍ਰੇਮ, ਸ਼ਰਧਾ। ਜਿਹੜਾ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਰਧਾ ਸਹਿਤ ਸੀਸ ਨਵਾਉਂਦਾ ਹੈ, ਸੂਧੇ ਅੱਖਰ ਤਬ ਹੋਏ ਜਾਵੇ, ਉਹਦਾ ਲੇਖ ਫਿਰ ਉਹਦੇ ਕਰਮ ਸਿੱਧੇ ਹੋ ਜਾਂਦੇ ਹਨ।
1: ਇਸ ਕੋ ਫਲ ਸੁਖ ਭੋਗਨ ਕਰੇ।
0: ਭਾਵ ਉਹਦੀ ਸੋਚ ਚੰਗੀ ਹੋ ਜਾਂਦੀ ਹੈ, ਉਹਦਾ ਕਰਮ ਚੰਗਾ ਹੋ ਜਾਂਦਾ, ਉਹ ਫਿਰ ਕੋਈ ਮਾੜਾ ਕਰਮ ਜਿਹੜਾ ਉਹ ਨਹੀਂ ਕਰਦਾ, ਵਿਕਾਰਾਂ ਵਾਲੇ ਪਾਸੇ, ਬੁਰਿਆਈਆਂ ਵਾਲੇ ਪਾਸੇ ਉਹਦਾ ਧਿਆਨ ਨਹੀਂ ਜਾਂਦਾ। ਅਤੇ ਜਦੋਂ ਉਹ ਮਾੜਾ ਕਰਮ ਨਹੀਂ ਕਰਦਾ, ਮਾੜਾ ਸੋਚਦਾ ਨਹੀਂ ਹੈ, ਮਾੜਾ ਲੇਖ ਨਹੀਂ ਉਹਦਾ ਲਿਖਿਆ, ਫਿਰ ਉਹ ਚੰਗਾ ਸੋਚਦਾ, ਚੰਗਾ ਕਰਮ ਕਰਦਾ, ਫਿਰ ਉਸ ਮਾਲਕ ਦੇ ਦਰ ਤੋਂ ਉਹਨੂੰ ਫਲ ਵੀ

ਮਨੁੱਖਾ ਜਨਮ ਵਾਲਾ ਕਾਰਜ ਸਵਰਨਾ ਤਾਂ ਇਹ ਜਨਮ ਉਹਦੇ ਲੇਖੇ ਵਿੱਚ ਲੱਗਣਾ, ਇਹ ਜਨਮ ਤੁਹਾਰੇ ਲੇਖੇ ਕਹਿਣ ਨਾਲ ਤਾਂ ਨਹੀਂ ਗੱਲ ਬਣਨੀ, ਕਰਮ ਕਰਨਾ ਪਏਗਾ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮਹਾਰਾਜ ਕਹਿੰਦੇ ਕੇਵਲ ਬਾਹਰੋਂ ਧਰਮ ਦਾ ਪਹਿਰਾਵਾ ਪਾ ਕੇ ਉੱਥੇ ਪ੍ਰਵਾਨ ਨਹੀਂ ਹੋਇਆ ਜਾਣਾ, ਅੰਦਰ ਕਰਮ ਵੀ ਕਰਨਾ ਪੈਣਾ ਹੈ, ਅੰਦਰ ਉਹ ਜੀਵਨ ਵੀ ਉਸ ਤਰ੍ਹਾਂ ਦਾ ਬਣਾਉਣਾ ਪੈਣਾ ਹੈ। ਕੱਲਾ ਬਾਹਰੋਂ ਸਰੀਰ ਦੇ ਤਲ 'ਤੇ ਕੀਤਾ ਕਰਮ ਪ੍ਰਵਾਨ ਨਹੀਂ ਹੈ, ਫਿਰ ਬਾਹਰੋਂ ਤਾਂ ਭਾਵੇਂ ਤੁਸੀਂ ਸਾਰੀ ਉਮਰ ਪੁੱਠੇ ਲਟਕਦੇ ਰਹੋ ਤਾਂ ਵੀ ਗੱਲ ਨਹੀਂ ਬਣਨੀ, ਫਿਰ ਭਾਵੇਂ ਸਾਰੀ ਉਮਰ ਤੀਰਥਾਂ ਦੇ ਕੰਢੇ 'ਤੇ ਬੈਠੇ ਰਹੋ ਤਾਂ ਵੀ ਗੱਲ ਨਹੀਂ ਬਣਨੀ। ਗੱਲ ਉਦੋਂ ਬਣਨੀ ਹੈ ਜਦੋਂ ਤੁਸੀਂ ਮਨ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਭ ਜਾਓਗੇ ਅਤੇ ਸਤਿਗੁਰੂ ਦਾ ਉਦਿੱਤਾ ਉਪਦੇਸ਼ ਕਮਾਓਗੇ, ਅਮਲ ਕਰਾਂਗੇ ਜਦੋਂ ਗੁਰੂ ਸਾਹਿਬ ਦੇ ਸ਼ਬਦਾਂ 'ਤੇ ਉਪਦੇਸ਼ 'ਤੇ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਅਸੀਂ ਗੁਰੂ ਦੀ ਦੱਸੀ ਹੋਈ ਚਾਲ ਨੂੰ ਚੱਲਣਾ, ਗੁਰੂ ਮਹਾਰਾਜ ਦੀ ਦਿੱਤੀ ਹੋਈ ਮਰਿਆਦਾ ਅਨੁਸਾਰ ਜੀਵਨ ਜਿਉਣਾ। ਇਹ ਨਹੀਂ ਕਿ ਆਏ ਹਾਂ ਮੱਥਾ ਟੇਕਿਆ ਕਿਹਾ ਮਹਾਰਾਜ ਤੁਸੀਂ ਗੁਰੂ ਅਸੀਂ ਤੁਹਾਡੇ ਸਿੱਖ ਪਰ ਚਾਲਾਂ ਅਸੀਂ ਆਪਣੀਆਂ ਚੱਲਦੇ ਹਾਂ, ਫਿਰ ਪ੍ਰਵਾਨ ਨਹੀਂ ਹੋਣਾ। ਗੁਰਸਿੱਖ ਮੀਤ

0: ਗੁਰ ਚਾਲੀ ਜੋਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਸਾਨੂੰ ਗੁਰੂ ਮਹਾਰਾਜ ਦੀ ਦੱਸੀ ਹੋਈ ਚਾਲ ਜਿਹੜੀ ਹੈ ਜੀਵਨ ਉਸ ਤਰ੍ਹਾਂ ਦਾ ਬਣਾ ਕੇ ਚੱਲਣਾ ਪੈਣਾ। ਮਹਾਰਾਜ ਕਹਿੰਦੇ ਫਿਰ ਉਹ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ।
1: ਜੇ ਮਸਤਕ ਕੋ ਟੇਕੈ ਨਹੀਂ,
0: ਤੇ ਜੇ ਉਹ ਮਨ ਦੇ ਤਲ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸੀਸ ਨਹੀਂ ਨਵਾਉਂਦਾ ਹੈ।
1: ਉਠੇ ਕਰਮ ਰਹਿ ਬਿਦ ਤਾਹੀ,
0: ਉਹਦੇ ਫਿਰ ਜਿਹੜੇ ਪੁੱਠੇ ਲੇਖ ਨੇ ਉਹ ਫਿਰ ਪੁੱਠੇ ਹੀ ਰਹਿ ਜਾਂਦੇ ਆ, ਉਹ ਕਦੇ ਸਿੱਧਾ ਹੋ ਹੀ ਨਹੀਂ ਸਕਦਾ, ਉਹਦੇ ਕਰਮ ਕਦੇ ਚੰਗੇ ਹੋ ਹੀ ਨਹੀਂ ਸਕਦੇ, ਉਹ ਮਾੜੀਆਂ ਆਦਤਾਂ ਕਦੇ ਛੱਡ ਹੀ ਨਹੀਂ ਸਕਦਾ, ਕਦੇ ਵੀ ਉਹਦੇ ਅੰਦਰ ਚੰਗਾ ਸੁਭਾਅ ਬਣ ਹੀ ਨਹੀਂ ਸਕਦਾ। ਜਿਹਨੇ ਮਨ ਕਰਕੇ ਗੁਰੂ ਸਾਹਿਬ ਅੱਗੇ ਮੱਥਾ ਨਹੀਂ ਟੇਕਿਆ, ਉਹ ਫਿਰ ਜਿੱਦਾਂ ਆਇਆ ਉਵੇਂ ਹੀ ਚਲਾ ਗਿਆ, ਜਿਸ ਤਰ੍ਹਾਂ ਆਇਆ ਉਵੇਂ ਹੀ, ਕੁਛ ਬਦਲਾਵ ਤੇ ਆਇਆ ਹੀ ਨਹੀਂ, ਸੋਚ ਤੇ ਬਦਲੀ ਨਹੀਂ, ਵਿਚਾਰ ਤੇ ਬਦਲੀ ਨਹੀਂ, ਕਰਮ ਤੇ ਬਦਲਿਆ ਹੀ ਨਹੀਂ। ਫਿਰ ਜੇ ਕਰਮ ਨਹੀਂ ਬਦਲਿਆ ਤੇ ਫਲ ਕਿਵੇਂ ਬਦਲੇਗਾ? ਜੇ ਮੈਂ ਬੀਜ ਬਦਲਾਂਗਾ ਤੇ ਫਲ ਬਦਲਣਾ ਨਾ, ਬੀਜ ਤੇ ਮੈਂ ਉਹੀ ਪਾ ਰਿਹਾ ਤੇ ਮੈਂ ਕਹਿੰਦਾ ਫਲ ਬਦਲ ਜਾਏ, ਫਲ ਕਿਸ ਤਰ੍ਹਾਂ ਬਦਲੇਗਾ? ਮੈਨੂੰ ਬੀਜ ਬਦਲਣਾ ਪਏਗਾ, ਤੇ ਬੀਜ ਮੈਂ ਪਾ ਰਿਹਾ ਮਾੜੇ ਕਰਮ ਦੇ, ਆਸ ਰੱਖ ਰਿਹਾ ਵੀ ਫਲ ਮੈਨੂੰ ਚੰਗਾ ਮਿਲ ਜਾਏ। ਇਹ ਕਿਵੇਂ ਹੋ ਸਕਦਾ? ਬੀਜੈ ਬਿਖ ਮੰਗੈ ਅੰਮ੍ਰਿਤ। ਮਹਾਰਾਜ ਕਹਿੰਦੇ ਬੀ ਜੇ ਤੂੰ ਜ਼ਹਿਰ ਬੀਜ ਰਿਹਾ ਇਹਨੂੰ ਛੱਡ ਕੇ ਅੰਮ੍ਰਿਤ ਬੀਜੇਗਾ ਤਾਂ ਅੰਮ੍ਰਿਤ ਫਲ ਹੈ, ਤੇ ਜੇ ਜ਼ਹਿਰ ਬੀਜ ਕੇ ਤੂੰ ਕਹੇ ਵੀ ਅੰਮ੍ਰਿਤ ਦੇ ਦਿਓ, ਇਹ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਸਮਝਾਉਂਦੇ ਹਨ,
1: ਗੁਰ ਮਹਿ ਸਿੱਖ ਭਾਵਨਾ ਤਰੈ,
0: ਗੁਰੂ ਕਾ ਸਿੱਖ ਗੁਰੂ ਉੱਤੇ ਭਾਵਨਾ ਰੱਖ ਕੇ ਆਵੇ, ਸ਼ਰਧਾ ਭਰੋਸਾ ਰੱਖ ਕੇ ਆਉਣਾ ਕਰੇ।
1: ਸੁੱਤ ਬਿਤਾਦ ਸੁਖ ਭਾਵਨ ਕਰੇ,
0: ਫਿਰ ਉਹ ਜਦੋਂ ਗੁਰੂ ਕਾ ਸਿੱਖ ਗੁਰੂ ਦੇ ਦਰ ਤੇ ਭਾਵਨਾ ਰੱਖ ਕੇ ਆਉਂਦਾ ਹੈ, ਮਨ ਕਰਕੇ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦਾ ਹੈ, ਮਨ ਦਾ ਮੱਥਾ ਗੁਰੂ ਸਾਹਿਬ ਅੱਗੇ ਆ ਕੇ ਟੇਕਦਾ ਹੈ, ਫਿਰ ਉਹਨੂੰ ਉਸ ਪਰਮੇਸ਼ਵਰ ਦੇ ਘਰ ਵਿੱਚੋਂ ਦਾਤਾਂ ਮਿਲ ਜਾਂਦੀਆਂ ਹਨ।
1: ਕਾਜੀ ਸੁਣ ਮਨ ਪਾਇਓ ਆਨੰਦ,
0: ਕਾਜੀ ਸੁਣ ਕੇ ਬਹੁਤ ਪ੍ਰਸੰਨ ਹੋਇਆ। ਮਹਾਰਾਜ ਦੇ ਸਮਝਾਉਣ ਦਾ ਤਰੀਕਾ ਹੀ ਇੱਦਾਂ ਦਾ ਸੀ, ਹੋ ਸਕਦਾ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਮਝਾਇਆ ਹੋਵੇ ਉਹ ਸਮਝਾਉਣ ਦਾ ਤਰੀਕਾ ਉਹਨਾਂ ਦਾ ਹੋਰ ਹੈ, ਅਸੀਂ ਤੇ ਸਿਰਫ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ, ਪਰ ਸਾਡੇ ਸਮਝਾਉਣ ਦਾ ਤੇ ਸਮਝਣ ਦਾ ਤਰੀਕਾ ਹੋਰ ਹੋ ਸਕਦਾ, ਪਰ ਮਹਾਰਾਜ ਨੇ ਜਿਹੜੇ ਤਰੀਕੇ ਨਾਲ ਸਮਝਾਇਆ ਇੰਨੀ ਮਤ ਬੁੱਧ ਤੇ ਹੈ ਨਹੀਂ ਸਾਡੇ ਕੋਲ। ਕਾਜੀ ਨੇ ਜਦੋਂ ਗੁਰੂ ਸਾਹਿਬ ਕੋਲੋਂ ਇਹ ਸਾਰੀ ਵਿਚਾਰ ਸਮਝੀ, ਕਹਿੰਦੇ ਬੜਾ ਪ੍ਰਸੰਨ ਹੋਇਆ ਹੈ।
1: ਠੰਡਾ ਭਾਇਓ ਹੱਥ ਦਵੈ ਬੰਦ,
0: ਖਲੋ ਗਿਆ ਗੁਰੂ ਸਾਹਿਬ ਜੀ ਅੱਗੇ ਬੈਠਾ ਸੀ ਸੁਣ ਕੇ ਖਲੋ ਗਿਆ, ਤੇ ਖਲੋਤੇ ਦੇ ਦੋਵੇਂ ਹੱਥ ਗੁਰੂ ਸਾਹਿਬ ਅੱਗੇ ਜੁੜ ਗਏ ਹਨ।
1: ਚੁੱਕ ਚੁੱਕ ਕਰੈ ਸਲਾਮ ਅਗਾਰੀ,
0: ਹੁਣ ਜਦੋਂ ਅੰਦਰੋਂ ਗੁਰੂ ਸਾਹਿਬ ਨੇ ਜਿਹੜੇ ਬਚਨ ਕਹੇ ਤੇ ਮਨ ਨੂੰ ਅੰਦਰੋਂ ਉਹ ਲੱਗ ਗਏ, ਤੇ ਮਨ ਬਹੁਤ ਪ੍ਰਸੰਨ ਹੋਵੇ, ਫਿਰ ਮੁੱਖ ਚੋਂ ਪਤਾ ਕੀ ਨਿਕਲਦਾ? ਵਾਹ ਗੁਰੂ। ਫਿਰ ਨਿਕਲਦਾ ਵਾਹ ਗੁਰੂ, ਵੀ ਗੁਰੂ ਮਹਾਰਾਜ ਕਮਾਲ ਕਰਤੀ ਤੁਸੀਂ। ਜਦੋਂ ਕੋਈ ਸ਼ਬਦ ਤੁਹਾਨੂੰ ਉਹਦੇ ਅਰਥ ਸਮਝ ਵਿੱਚ ਆਉਣ ਤੇ ਖੁਸ਼ੀ ਹੁੰਦੀ ਨਾ, ਅੰਦਰ ਖਿੜਦਾ, ਤੇ ਖਿੜਦੇ ਆ ਜਦੋਂ ਅੰਦਰੋਂ ਕੀ ਨਿਕਲਦਾ? ਵਾਹ ਗੁਰੂ ਮਹਾਰਾਜ ਕਮਾਲ ਕਰ ਦਿੱਤੀ ਤੁਸੀਂ। ਇਹ ਕਾਜੀ ਵੀ ਬਾਰ ਬਾਰ ਹੱਥ ਜੁੜੇ ਆ ਤੇ ਸਿਰ ਝੁਕਾਉਂਦਾ ਪਿਆ ਮਹਾਰਾਜ ਅੱਗੇ, ਵੀ ਮਹਾਰਾਜ ਤੁਸੀਂ ਧੰਨ ਹੋ ਜੋ ਮੇਰੇ ਸਵਾਲ ਦਾ ਜਵਾਬ ਇਸ ਢੰਗ ਨਾਲ ਦਿੱਤਾ ਹੈ।
1: ਗੁਰ ਤਾਰੀਫ ਬੁਲੰਦ ਉਚਾਰੀ,
0: ਕਹਿੰਦੇ ਨੇ ਗੁਰੂ ਸਾਹਿਬ ਜੀ ਦੀ ਤਾਰੀਫ ਕਰ ਰਿਹਾ, ਭਾਵ ਮਹਾਰਾਜ ਦੇ ਗੁਣ ਜਿਹੜਾ ਇਹ ਕਾਜੀ ਗਾਉਂਦਾ ਹੈ।
1: ਰੱਬ ਜੀ ਸੰਸੇ ਭਇਓ ਬਿਨਾਸ਼,
0: ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਮਨ

0: ਮੇਰੀ ਬੁੱਧ ਵਿੱਚ ਪ੍ਰਕਾਸ਼ ਹੋ ਗਿਆ, ਮੇਰੇ ਬੋਧ ਮੰਡਲ ਵਿੱਚ ਮੈਨੂੰ ਸਮਝ ਆ ਗਈ, ਮੈਨੂੰ ਜੋ ਤੁਸੀਂ ਸਮਝਾਇਆ ਉਹ ਮੈਨੂੰ ਸਮਝ ਆ ਗਈ ਹੈ। ਬਸ ਹੁਣ ਤਾਂ ਅੰਦਰੋਂ ਵਾਹ ਵਾਹ ਹੀ ਨਿਕਲਦਾ, ਹੁਣ ਤਾਂ ਬਸ ਇਹ ਹੈ ਕਿ ਐਸਾ ਗੁਰ ਵੱਡ ਭਾਗੀ ਪਾਇਆ ਭੁੱਲੇ ਮਾਰਗ ਜਿਨਹੇ ਬਤਾਇਆ, ਜਿਹਨੇ ਭੁੱਲੇ ਨੂੰ ਸਿੱਧੇ ਰਸਤੇ ਪਾਤਾ ਐਸਾ ਗੁਰ ਵੱਡ ਭਾਗੀ ਪਾਇਆ। ਮੁੱਖ ਤੋਂ ਵਾਹ ਵਾਹ ਕਰਦਿਆਂ ਗੁਰੂ ਮਹਾਰਾਜ ਦੀ ਉਸਤਤ ਕਰਦਾ ਹੈ। ਕਹਿੰਦੇ ਮਹਾਰਾਜ ਮੇਰੀ ਸੰਸਾ ਨੂੰ ਮਿਟਾ ਦਿੱਤਾ, ਮੇਰੇ ਮਨ ਨੂੰ ਤਸੱਲੀ ਜਿਹੜੀ ਆ ਹੋ ਗਈ, ਮਨ ਸੰਤੁਸ਼ਟ ਹੋ ਗਿਆ ਕਿ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿਉਂ ਆਉਣਾ ਹੈ, ਗੁਰੂ ਮਹਾਰਾਜ ਦੀ ਮੱਤ ਕਿਉਂ ਲੈਣੀ ਹੈ, ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਗੁਰੂ ਵਾਲੇ ਕਿਉਂ ਬਣਨਾ ਹੈ, ਗੁਰੂ ਤੋਂ ਬਿਨਾਂ ਜ਼ਿੰਦਗੀ ਕਿੱਦਾਂ ਦੀ ਹੈ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਮੇਰੇ ਮਨ ਨੂੰ ਇਹ ਗੱਲ ਸਮਝ ਆ ਗਈ ਹੈ।
1: ਆਸ ਉੱਤਰ ਦੇ ਸਕ ਹੈ ਕੌਣ,
0: ਮਹਾਰਾਜ ਜਿਹੜਾ ਤੁਸੀਂ ਜਵਾਬ ਦੇ ਕੇ ਸਮਝਾਇਆ ਹੈ ਕੋਈ ਇਸ ਤਰ੍ਹਾਂ ਦਾ, ਜਿਵੇਂ ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੂਬੇ ਚਹੁ ਵੇਦ ਮੈਂ ਚੇਲੇ ਦੀਏ ਬਹਾਈ। ਜਿਹੜਾ ਗੁਰੂ ਆਪ ਮੁਕਤ ਹੋਏਗਾ ਉਹੀ ਆਪਣੇ ਸਿੱਖਾਂ ਨੂੰ ਮੁਕਤ ਕਰੇਗਾ, ਤੇ ਜਿਹੜਾ ਆਪ ਬੰਧਨਾਂ ਵਿੱਚ ਫਸਿਆ ਉਹ ਆਪਣੇ ਸਿੱਖਾਂ ਸੇਵਕਾਂ ਨੂੰ ਮੁਕਤ ਕਿਵੇਂ ਕਰ ਸਕਦਾ, ਉਹ ਤੇ ਆਪ ਵੀ ਡੁੱਬੇਗਾ ਤੇ ਸਿੱਖਾਂ ਨੂੰ ਵੀ ਨਾਲ ਡੁੱਬੇਗਾ। ਅਸੀਂ ਐਸੇ ਗੁਰੂ ਤੋਂ ਬਲਹਾਰੇ ਜਾਣਾ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਅਸ ਉੱਤਰ ਦੇ ਸਕ ਹੈ ਕੌਣ, ਜੋ ਤੁਸੀਂ ਮੈਨੂੰ ਉੱਤਰ ਜਵਾਬ ਦਿੱਤਾ ਮੇਰੇ ਸਵਾਲ ਦਾ, ਕੋਈ ਹੈ ਐਸਾ ਜਿਹੜਾ ਐਸਾ ਜਵਾਬ ਦੇ ਕੇ ਮੈਨੂੰ ਸਮਝਾ ਸਕੇ।
1: ਤੁਮ ਬਿਨ ਸੁਮਤ ਤਰਹੇ ਕੋ ਐਸੇ।
0: ਕਹਿੰਦੇ ਮਹਾਰਾਜ ਮੈਂ ਬਹੁਤ ਦੁਨੀਆਂ ਦੇ ਵਿੱਚ ਵੇਖਿਆ ਹੈ, ਪਰ ਤੁਹਾਡੇ ਦਰ ਤੇ ਆ ਕੇ ਮੇਰੇ ਮਨ ਨੂੰ ਸੰਤੁਸ਼ਟੀ ਮਿਲੀ ਹੈ, ਮਨ ਮੇਰਾ ਜਿਹੜਾ ਸੀ ਉਹਨੂੰ ਤਸੱਲੀ ਹੋ ਗਈ, ਕੋਈ ਹੋਰ ਨਹੀਂ ਜੋ ਇਸ ਢੰਗ ਦੇ ਨਾਲ ਮੈਨੂੰ ਸਮਝਾ ਸਕਦਾ।
1: ਆਪ ਦਿਖਾਏ ਕਹੇ ਉਹ ਸ਼ੁਭ ਜੈਸੇ।
0: ਜੋ ਆਪ ਜੀ ਨੇ ਮੋਹਰ ਇਸ ਕਾਗਜ਼ ਦੇ ਉੱਤੇ ਲਗਾ ਕੇ ਇਹਦੇ ਅੱਖਰ ਪੁੱਠੇ ਤੇ ਸਿੱਧੇ ਕਰਕੇ ਦਿਖਾ ਕੇ ਸਮਝਾਉਣਾ ਕੀਤਾ ਹੈ।
1: ਉਨ ਸਾਦਰ ਬੈਠੇ ਓਕਾ ਜੀ।
0: ਸਤਿਗੁਰੂ ਮਹਾਰਾਜ ਜੀ ਨੇ ਕਹਿੰਦੇ ਨੇ ਜਦੋਂ ਇਹਨੇ ਉਸਤਤ ਕੀਤੀ ਗੁਰੂ ਮਹਾਰਾਜ ਦੀ, ਹੁਣ ਮਨ ਕਹਿੰਦਾ ਵੀ ਮਨਾ ਬਸ ਤੂੰ ਹੁਣ ਗੁਰੂ ਗੁਰੂ ਜਪਦਾ ਰਹਿ, ਪਤਾ ਨਹੀਂ ਕਿਹੜੇ ਵੇਲੇ ਗੁਰੂ ਦੀ ਮਿਹਰ ਹੋਵੇ ਤੇ ਤੇਰੇ ਲੇਖ ਦੇ ਅੱਖਰ ਸਿੱਧੇ ਹੋ ਜਾਣ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮਿਟੈ ਦਾਤ ਕਾਸ਼। ਗੁਰੂ ਕੇ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਣ ਵਾਲਿਆਂ ਨੂੰ ਗੁਰੂ ਦੀ ਸਮਝ ਆ ਜਾਂਦੀ, ਅਤੇ ਅੱਜ ਭਟਕਦੇ ਨਾ ਆਪਾਂ, ਗੁੰਮਰਾਹ ਨਾ ਹੁੰਦੇ, ਥਾਂ ਥਾਂ 'ਤੇ ਸਾਨੂੰ ਵਹਿਮਾਂ ਭਰਮਾਂ ਕਰਮ ਕਾਂਡਾਂ ਵਿੱਚ ਪੈਣ ਦੀ ਲੋੜ ਨਹੀਂ ਸੀ ਪੈਣੀ, ਕਾਜੀ ਨੂੰ ਸਮਝ ਆ ਗਈ। ਹੋਰ ਵੱਖ ਵੱਖ ਧਰਮਾਂ ਵਰਨਾਂ ਦੇ ਲੋਕ ਆਉਂਦੇ ਆ ਗੁਰੂ ਸਾਹਿਬ ਕੋਲ, ਉਹਨਾਂ ਨੂੰ ਸਮਝ ਆ ਗਈ, ਸਾਨੂੰ ਤਾਂ ਹਜੇ ਖੰਡੇ ਦੀ ਪੌਲ ਦੀ ਸਮਝ ਨਹੀਂ ਆਈ। ਸਾਡੇ ਨਾਲੋਂ ਤਾਂ ਫਿਰ ਅੰਗਰੇਜ਼ ਚੰਗੇ ਆ ਜਿਹੜੇ ਖੰਡੇ ਦੀ ਪੌਲ ਲੈ ਕੇ ਅੱਜ ਸਾਬਤ ਸੂਰਤ ਵੀ ਹੋ ਗਏ, ਅੱਜ ਬਾਣੀ ਅਤੇ ਬਾਣੀ ਦੇ ਰੰਗ ਵਿੱਚ ਉਹਨਾਂ ਨੂੰ ਵੇਖ ਕੇ ਸਾਨੂੰ ਸ਼ਰਮ ਆਉਂਦੀ ਹੈ। ਜਿਹੜੇ ਅੰਗਰੇਜ਼ ਹੈ ਨਾ, ਉਹਨਾਂ ਨੂੰ ਤਾਂ ਬਾਣੀ ਦਾ ਨਹੀਂ ਪਤਾ, ਉਹਨਾਂ ਨੂੰ ਤਾਂ ਬਾਣੀ ਦਾ ਨਹੀਂ ਪਤਾ, ਪਰ ਅੱਜ ਜਦੋਂ ਉਹਨਾਂ ਨੂੰ ਬਾਣੀ ਅਤੇ ਬਾਣੀ ਦੇ ਰੰਗ ਵਿੱਚ ਰੰਗਿਆਂ, ਔਰ ਕਈ ਤਾਂ ਐਸੇ ਆ ਕੀਰਤਨ ਕਰਦੇ ਤੁਹਾਨੂੰ ਦਿਸਣਗੇ, ਅਤੇ ਉਹਨਾਂ ਨੂੰ ਦੇਖ ਕੇ ਸਿਰ ਨਿਭ ਜਾਂਦਾ ਹੈ ਕਿ ਸਾਨੂੰ, ਅਸੀਂ ਜਿਸ ਗੁਰੂ ਕੇ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ, ਸਾਨੂੰ ਤਾਂ ਹਜੇ ਗੁਰੂ ਦੀ ਸਮਝ ਨਹੀਂ ਆਈ, ਸਾਨੂੰ ਹਜੇ ਬਾਣੀ ਅਤੇ ਬਾਣੀ ਦੀ ਸਮਝ ਨਹੀਂ ਆਈ, ਅਸੀਂ ਦੂਰ ਹੋ ਰਹੇ ਹਾਂ, ਉਹ ਨੇੜੇ ਹੋ ਰਹੇ ਨੇ। ਅਰਦਾਸ ਕਰੀਏ ਮਹਾਰਾਜ ਸਾਨੂੰ ਕਿਤੇ ਸੋਝੀ ਪੈ ਜਾਏ। ਸਤਿਗੁਰੂ ਮਹਾਰਾਜ ਤੋਂ ਕਿੰਨੇ ਵਾਰੇ ਵਾਰੇ ਜਾ ਰਿਹਾ ਕਾਜੀ, ਕਿੰਨਾ ਬਲਹਾਰੇ ਜਾ ਰਿਹਾ ਸਤਿਗੁਰੂ ਮਹਾਰਾਜ ਕੋਲੋਂ। ਬਲਹਾਰੀ ਗੁਰ ਆਪਣੇ ਦਿਓਹਾਰੀ, ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰੂ ਮਹਾਰਾਜ ਨੇ ਉਹਨੂੰ ਪਿਆਰ ਨਾਲ ਬਿਠਾਇਆ, ਫਿਰ ਕਹਿੰਦੇ ਉਹ ਸੰਗਤ ਦੇ ਵਿੱਚ ਬੜੇ ਪਿਆਰ ਨਾਲ ਬੈਠ ਜਾਂਦਾ ਹੈ
1: ਸੁਣ ਉੱਤਰ ਜੋ ਅਸਤਿਚੈ ਰਾਜੀ।
0: ਕਹਿੰਦੇ ਸਾਰੀ ਸੰਗਤ ਬੈਠੀ ਸੀ, ਇਕੱਲੇ ਕਾਜੀ ਨੇ ਨਹੀਂ ਸੁਣਿਆ, ਸਾਰੀ ਸੰਗਤ ਬੈਠ ਕੇ ਸੁਣ ਰਹੀ ਹੈ ਤੇ ਸਾਰਿਆਂ ਦੇ ਮਨ ਬਹੁਤ ਪ੍ਰਭਾਵਿਤ ਹੋਏ ਹਨ।
1: ਅਪਰ ਸੰਵਾਦ ਕਰਿਓ ਸੁਖ ਪਾਏ।
0: ਫਿਰ ਵਾਰੀ ਵਾਰੀ ਸੰਗਤਾਂ ਚੋਂ ਉੱਠ ਕੇ ਗੁਰੂ ਮਹਾਰਾਜ ਅੱਗੇ ਵਿਚਾਰਾਂ ਕਰਨ ਲਈ ਗੁਰੂ ਕੇ ਪਿਆਰੇ ਆਉਂਦੇ ਨੇ ਸਾਰਿਆਂ ਦੇ ਨਾਲ, ਅਪਰ ਮੈਨੇ ਹੋਰਾਂ ਨਾਲ, ਸਾਹਿਬ ਜੀ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਦੇ ਹਨ।
1: ਦਰਸ਼ਨ ਦੇ ਸੰਗਤ ਸਮਦਾਏ।
0: ਮਹਾਰਾਜ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ ਕੇ ਨਿਵਾਜਿਆ ਹੈ।
1: ਪੂਰਨ ਕੀਨ ਕਾਮਨਾ ਮਨ ਕੀ।
0: ਔਰ ਹਰ ਇੱਕ

0: ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਦਾਤ ਆਈ ਅਤੇ ਮਹਾਰਾਜ ਨੇ ਕੀ ਕਿਹਾ? ਕਹਿੰਦੇ, ਗੁੱਜੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁੱਠਾ ਕਿੰਨੀ ਦਾਤ। ਤੁੱਠਿਆ ਕੌਣ ਅਤੇ ਦਾਤ ਕਿਹਨੇ ਦਿੱਤੀ? ਦਾਤੇ ਦਾਤ ਰੱਖੀ, ਹੱਥ ਆਪਣੇ ਜਿਸ ਭਾਵੈ ਤਿਸ। ਦਾਤ ਦਾਤੇ ਦੇ ਹੱਥ ਹੈ, ਪਰ ਉਹ ਦਾਤ ਦਿੱਤੀ ਕਿਵੇਂ? ਜਿਹਦੇ 'ਤੇ ਗੁਰੂ ਤਰੁੱਠ ਪਿਆ। ਗੁੱਜੀ ਛੰਨੀ ਨਾਹੀਂ ਬਾਤ, ਗੁਰ ਨਾਨਕ ਤੁੱਠਾ ਕਿੰਨੀ ਦਾਤ। ਜਿਹਦੇ ਉੱਤੇ ਗੁਰੂ ਤਰੁੱਠ ਪਏ, ਮਾਲਕ ਨੇ ਉਹਨੂੰ ਦਾਤਾਂ ਦੇ ਕੇ ਨਿਵਾਜ ਦਿੱਤਾ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ। ਪਹਿਲਾਂ ਅਸੀਂ ਗੁਰੂ ਨੂੰ ਤਾਂ ਰਾਜ਼ੀ ਕਰ ਲਈਏ, ਪਹਿਲੇ ਆਪਾਂ ਗੁਰੂ ਨੂੰ ਤਾਂ ਮਨਾ ਲਈਏ, ਪਹਿਲਾਂ ਗੁਰੂ ਵਾਲੇ ਤਾਂ ਬਣ ਜਾਈਏ, ਪਹਿਲਾਂ ਗੁਰੂ ਦੀ ਮੱਤ ਲੈ ਕੇ ਜੀਵਨ ਜਿਉਣ ਦਾ ਢੰਗ ਤਰੀਕਾ ਤਾਂ ਸਿੱਖ ਲਈਏ ਆਪਾਂ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਗੁਰੂ ਸਾਹਿਬ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬਹੂੰ ਝੂਰੀਏ। ਸਤਿਗੁਰੂ ਜੀ ਦੀ ਦਿਆਲਤਾ ਲੈ ਲਈਏ, ਪਰ ਉਹ ਕਿਵੇਂ ਮਿਲੇਗੀ? ਜਦੋਂ ਮੈਂ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰਕੇ ਸੇਵਾ 'ਚ ਜੁੜਾਂਗਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆਂ ਫਲ ਪਾਵਣ ਹੋਮੈ ਵਿੱਚੋਂ ਜਾਏ। ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਕਿਸੇ ਸਿਆਣੇ ਦੀ ਨਹੀਂ। ਕਈ ਆਉਂਦੇ ਆ, ਮਾਫ਼ ਕਰਿਆ ਜੇ, ਉਹ ਗੁਰੂ ਕਰਕੇ ਨਹੀਂ ਆਏ, ਉਹ ਕਿਸੇ ਸਿਆਣੇ ਮਗਰ ਲੱਗ ਕੇ ਆਏ ਆ। ਉਹ ਕਹਿੰਦੇ ਕਿਸੇ ਸਿਆਣੇ ਕੋਲ ਗਏ ਸੀ, ਉਹਨਾਂ ਆਖਿਆ ਸੀ ਆਹ ਰੰਗ ਦਾ ਰੁਮਾਲਾ ਸਾਹਿਬ ਗੁਰੂ ਸਾਹਿਬ ਨੂੰ ਭੇਟ ਕਰਦੀ, ਤੇਰਾ ਕੰਮ ਬਣ ਜਾਏਗਾ। ਗੁਰੂ ਮਗਰ ਲੱਗ ਕੇ ਥੋੜ੍ਹੀ ਆਇਆ, ਉਹ ਤਾਂ ਸਿਆਣੇ ਮਗਰ ਲੱਗ ਕੇ ਆਇਆ। ਅਤੇ ਸਿਆਣੇ ਮਗਰ ਲੱਗ ਕੇ ਆਵਾਂਗੇ ਫਿਰ ਗੱਲ ਨਹੀਂ ਬਣਨੀ, ਗੁਰੂ ਦੀ ਗੱਲ ਮੰਨ ਕੇ ਚੱਲਾਂਗੇ, ਫਿਰ ਵਾਹਿਗੁਰੂ ਸਾਡੇ ਕਾਰਜ ਵੀ ਸਵਾਰਨਗੇ। ਫਿਰ ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ। ਫਿਰ ਉਹ ਪਰਮੇਸ਼ਵਰ ਪੈਜ ਵੀ ਰੱਖਦਾ। ਇਸ ਲਈ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਿਹੜੇ ਆਏ, ਉਹਨਾਂ ਨੇ ਸਾਹਿਬ ਕੋਲੋਂ ਬਖਸ਼ਿਸ਼ਾਂ ਲਈਆਂ ਹਨ।
1: ਬਾਹਰੋਂ ਉੱਠੇ ਚੱਲੇ ਸ਼ੁਭ ਮੰਦਰ,
0: ਗੁਰੂ ਮਹਾਰਾਜ ਫਿਰ ਉੱਠ ਕੇ ਆਪਣੇ

0: ਕਰ।
1: ਔਰ ਜਿੰਨੀਆਂ ਵੀ ਸਿੱਖ ਸੰਗਤਾਂ ਤੇ ਗੁਰੂ ਕਾ ਖਾਲਸਾ ਬਿਰਾਜਮਾਨ ਸੀ ਸਭ ਨਮਸਕਾਰ ਵੰਦਨਾ ਕਰਕੇ ਆਪੋ ਆਪਣੇ ਅਸਥਾਨਾਂ ਨੂੰ ਜਾਂਦੇ ਹਨ।
0: ਰੱਬ ਦਰਸ਼ਨ ਤੇ ਮੁੱਦ ਬਹੁ ਤਰ ਤਰ,
1: ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਬਲਹਾਰੇ ਜਾ ਰਹੇ, ਸਦਕੇ ਜਾ ਰਹੇ ਨੇ, ਔਰ ਗੁਰੂ ਗੁਰੂ ਜਪਦਿਆਂ ਆਪਣੇ ਆਪਣੇ ਅਸਥਾਨਾਂ ਨੂੰ ਚਲੇ ਜਾਂਦੇ ਆ। ਅਸੀਂ ਵੀ ਗੁਰੂ ਗੁਰੂ ਜਪ ਕੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਕੇ ਜਾਣਾ।

ਗੁਰੂ ਮਹਾਰਾਜ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜਦੇ ਰਹਿਣ, ਤਾਂ ਕਿ ਇੱਕ ਦਿਨ ਅਸੀਂ ਮਨ ਕਰਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰੀਏ, ਭਾਵ ਮਨ ਗੁਰੂ ਨੂੰ ਸਮਰਪਿਤ ਕਰ ਦਈਏ, ਫਿਰ ਗੁਰੂ ਦੀ ਮਤ ਅਨੁਸਾਰ ਬਾਣੇ ਔਰ ਬਾਣੀ ਦੇ ਧਾਰਨੀ ਬਣ ਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਸਕੀਏ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੇ ਔਰ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਵਾਹਿਗੁਰੂ ਜੀ ਕਾ ਖਾਲਸਾ,

ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸੁਹੇਲਾ

हृद सिद्ध सब भगतां चरनी लगी गुरु के सहज सुपाई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੂੰ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨਾ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਮਰੀਐ ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਸੇ ਘਰ ਸੇ ਗੁਰ ਸੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ, ਵਿਸੋ ਜਸਿਆ ਘੜੀਆਂ ਪਹਿਰਾਂ ਤਿੱਤੀ ਵਾਰੀ, ਮਾਹੋ ਹੋਆ ਸੂਰਜੈ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ।

ਰਾਈ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਇਕ ਤੋਈ ਸਹਿਸ ਪਦ ਵਿਮਲ ਨਾਨਿਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਕਤ ਮਨੋਵਣ ਦਿਨੋ ਮੋਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੂ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰੋ ਭਰੇ

ਡੋਤ ਪੁਨ ਵੱਡਾ ਹੀ ਰਹਾਉ ਸਾਕਤ ਹਰ ਸਾਧਨ ਜਾਣੇ ਤਨ ਅੰਤਰ ਹਮੈ ਕੰਡਾ ਹੀ ਜਿਉ ਜਿਉ ਚਲੈ ਚੁਬੈ ਦੁਖ ਪਾਵਹਿ ਜਮਕਾਲ ਸਹਿ ਸੇ ਡੰਡਾ ਹੀ ਹਰ ਜਨ ਹਰ ਨਾਮ ਸਮਾਨੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸੀ ਪਰਖ ਪਾਇਆ ਪਰਮੇਸ਼ਰ ਬੋ ਸੋ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ

Well,

0: ਨਾਨਕ ਪੂਜਨ ਪੂਰੇ ਭਾਰ ਮਹੱਲਾ ਪਹਿਲਾ
1: ਸੁਣਿਆ ਕੁਦਰਤ ਭਾਉ ਸੰਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ

Shitty

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

سوئیے محلے پہلے کے ایک اونکار ستگر پرساد ایک

ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦਿਓ ਪ੍ਰੀਖਿਅਤ ਗੁਣ ਰਵੈ ਗੋਤਮ।

ਸੰਗਮ ਮੁਨ ਗੁਣ ਗਾਵੈ ਮੁਨ ਬਿਆਸ ਜਿਨ ਬੇਦ ਵਿਆਕਰਨ ਵਿਚਾਰੇ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ

ਅੰਤ ਨਾ ਪਾਵਤ ਦੇਵ ਸਵੇ ਮੁਨ ਇੰਦਰ ਮਾ ਸ਼ਿਵ ਜੋਗ ਕਰੀ ਫੁਨ ਬੇਦ ਬਰੰਜ ਵਿਚਾਰਿਓ ਹਰ ਜਾਪ ਨਾ ਛਾੜਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ

ਰਾਜ ਭਗਤ ਪਹਿਰ ਲਾਦ ਕੀ ਹਰ ਨਾਕਸ ਪਾਰੇ ਕਰ ਆਜ ਫੁਨ ਦ੍ਰੌਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬੋਸਾਜ ਸੁਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਿਗੁਰੂ ਸੋ ਪਰ

ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਓ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਤਵ ਜਨ ਕਲ ਸਮਾ

ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਵਿਦਾਰਣ ਕੋ ਹਰ ਤਾਰਨ ਤਰਨ ਸਮਰੱਥ ਸਬੈ ਵਿਦ ਕੁਲਹਿ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਤਉ ਮੂਰਤ ਕਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਉ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਉ ਸਿਖਿਆ ਸੰਤ

ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਣ ਦਰਸ਼ਨ ਪਰਸੇ ਹੈ ਗੁਰੂ ਕੈ ਸਚ ਜਨਮ ਪਰਵਾਣ ਦਰਸ਼ਨ ਪਰ

ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਐਸੇ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰੁੱਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 685 ਅਤੇ 686 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭੇਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਤਸ਼ਾਹ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪਿੜੈ ਪ੍ਰੀਤਮਿਆ